ਕੁੜਕੁੜੇ ਨੀ ਹੋਣ ਲੱਗਾ ਵਿਸਰਿਆ ਕਰਤਾ, ਕਿਸ ਨਾਲ ਕੀ ਚੈ ਦੋਸਤੀ ਸਭ ਜਗ ਚਲਨਹਾਰ, ਕੂੜ ਮਿੱਠਾ ਕੂੜ ਮੱਖ ਕੂ ਡੁੱਬੇ ਪੂ, ਨਾਨਕ ਵਖਾਣੇ ਬੇਨਤੀ ਤੁਦਵਾਚ ਕੂੜੋ ਕੂੜ ਮਹੱਲਾ ਪਹਿਲਾ।

ਤਾਂ ਉਗ ਵਹਿ ਰੁੱਤੀ ਹੋਰਤ ਹੋਏ ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਈਏ ਸ਼ਰਮ ਪਾਹ ਤਨ ਹੋਏ ਨਾਨ ਭਗਤੀ ਜੇਰ ਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ।

ਆਤਮ ਹੈ ਜੋਤ, ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਹੈ। ਤੂੰ ਸੱਚਾ ਸਾਹਿਬ ਸਿਫਤ ਸੰਭਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ

ਸਲੋਕ ਮਹੱਲਾ ਪਹਿਲਾ। ਦਇਆ ਕਪਾ ਸੰਤੋਖ ਸੁਜਤ ਕੰਡੀ ਸਤਵਟ, ਇਹ ਜਨਿਉ ਜੀ ਕਾ ਹੈ ਤਾ ਪੰਡੇ ਕਤ, ਨਾ ਇਹੋ ਟੁੱਟੇ ਨਾ ਮਲ ਲਗੇ, ਨਾ ਇਹ ਜਲੇ ਨਾ ਜਾਏ, ਤਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਹੇ, ਚੁੱਕਣ ਮਲੋਨਾਇਆ ਬਹਿ ਚੁੱਕੇ ਪਾਇਆ, ਸਿਖਾ ਕਨ ਚੜਾਈਆਂ ਗੁਰਬ੍ਰਹਮ ਥਿਆ।

ਸਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਆ ਕੋਈ ਨਾ ਪਿਟਿਓ ਜਾਏ।

ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਏ ਮੁਥੁੱਕਾ ਫਿੱਕੇ ਪਾਏ, ਫਿੱਕਾ ਮੁਰਖ ਆਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ।

ਜਿਨੀ ਸਿਆਤਾ ਸਾਈ ਝੜ ਝੜ ਪਮਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈਂ ਸਹਨਾਲੇ ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈਂ ਸਹਨਾਲੇ।

ਤਨ ਜੜਾਈ ਆਪਣੈ ਲਹਾ ਸੋ ਸੱਜਣ ਟੋਲ ਤਨ ਜੜਾਈ ਆਪਣੈ ਲਹਾ ਸੋ ਸੱਜਣ ਟੋਲ ਬੇਸੁਮਾਰ ਅਥਾਹ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਗੁਰੂ ਗਰੀਬ ਨਿਵਾਜ ਚਬਰ ਛਤਰ ਤਖਤ ਦੇ ਮਾਲਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਲ ਬੈਠੇ ਗੁਰੂ ਪਿਆਰ ਵਾਲੇ ਹੋ ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਤਿਨ੍ਹਾਂ ਦੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਬਿਹਾਗੜਾ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 537 ਔਰ 38 ਦੇ ਉੱਪਰ ਸ਼ੰਤ ਰੂਪ ਦੇ ਵਿੱਚ ਇਹ ਪਾਵਨ ਬਚਨ ਸੁਭਾਇਮਾਨ ਨੇ। ਚਾਰ ਪਦੇ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਬਖਸ਼ਿਸ਼ ਕੀਤੇ ਜੀ, ਔਰ ਪਹਿਲੇ ਤਿੰਨ ਪਦਿਆਂ ਤੱਕ ਦੀ ਵਿਚਾਰ ਆਪ ਸੰਗਤ ਪਿਛਲੇਰੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੀਆਂ ਹੋ, ਔਰ ਰਹਿੰਦੇ ਪਦੇ ਚੌਥੇ ਪਦੇ ਦਾ ਪਾਠ ਹੁਣ ਆਪ ਸੰਗਤ ਨੇ ਸਰਵਣ ਕੀਤਾ ਹੈ, ਜਿਸ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਮਿਲ ਪੈਣ ਦਾ ਜ਼ਿਕਰ ਕੀਤਾ, ਮਿਲ ਜਾਣ ਦਾ ਜ਼ਿਕਰ ਕੀਤਾ। ਪਰ ਨਾਲ ਗੁਰੂ ਸਾਹਿਬ ਇਹ ਕਹਿ ਰਹੇ ਨੇ ਵੀ ਜਦੋਂ ਗੁਰਮਤ ਨੇ ਪ੍ਰਗਾਸ ਕੀਤਾ, ਗੁਰੂ ਦੀ ਮਤ ਨੇ ਜਦੋਂ ਜੀਵਨ ਦੇ ਅੰਦਰ ਚਾਨਣ ਕੀਤਾ, ਫਿਰ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀ ਹੈ, ਹੇ ਮੇਰੀ ਇਹ ਜਿੰਦੇ, ਫਿਰ ਉਹ ਮਾਲਕ ਕਿਰਪਾ ਦੇ ਘਰ ਵਿੱਚ ਆ ਕੇ ਅਤੇ ਆਪਣਾ ਮਿਲਾਪ ਬਖਸ਼ਦਾ ਹੈ, ਆਪਣਾ ਮੇਲ ਬਖਸ਼ਦਾ ਹੈ। ਸਤਿਗੁਰੂ ਜੀ ਨੇ ਨਾਲ ਫਿਰ ਜ਼ਿਕਰ ਕੀਤਾ, ਕਹਿੰਦੇ ਹੁਣ ਮੇਰੀ ਦਸ਼ਾ ਇਹ ਹੈ ਵੀ ਜੇ ਮੇਰਾ ਪਿਆਰਾ ਮੈਨੂੰ ਨਾ ਮਿਲੇ, ਫਿਰ ਹਾਲਤ ਇੱਦਾਂ ਦੀ ਬਣ ਜਾਂਦੀ ਹੈ, ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾ ਹੀ ਦਾਮ, ਫਿਰ ਦਸ਼ਾ ਇਹ ਬਣ ਜਾਂਦੀ ਹੈ ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ। ਫਿਰ ਸਤਿਗੁਰੂ ਜੀ ਆਖ ਰਹੇ ਕਹਿੰਦੇ ਵੀ ਮੈਂ ਉਦਾਸ, ਮੇਰਾ ਨਾ ਹਿਰਦਾ ਉਦਾਸ ਹੋ ਜਾਂਦਾ ਹੈ ਇਸ ਤਰ੍ਹਾਂ ਵੀ ਜਿਵੇਂ ਜਲ ਤੋਂ ਬਿਨਾਂ ਕਮਲ ਉਦਾਸ ਹੋ ਜਾਏ ਉਦਾਂ। ਅਤੇ ਗੁਰੂ ਕਿਰਪਾ ਕਰਦਾ, ਗੁਰੂ ਕਿਰਪਾ ਕਰਕੇ ਅਕਾਲ ਪੁਰਖ ਦਾ ਮੇਲ ਬਖਸ਼ਦਾ, ਮਿਲਾਪ ਬਖਸ਼ਦਾ, ਧੰਨ ਹੈ ਮੇਰਾ ਉਹ ਗੁਰੂ ਹੇ ਮੇਰੀਏ ਜਿੰਦੇ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਸਾਨੂੰ ਮਿਲਾ ਦਿੰਦਾ ਹੈ। ਇਸ ਤਰ੍ਹਾਂ ਦਾ ਪ੍ਰਕਰਨ ਜਿਹੜਾ ਜੀ ਅੱਜ ਗੁਰੂ ਸਾਹਿਬ ਇਸ ਪਾਵਨ ਬਚਨ ਵਿੱਚ ਪਾਵਨ ਪਦੇ ਰਾਹੀਂ ਸਾਨੂੰ ਬਖਸ਼ ਰਹੇ। ਜਦੋਂ ਪਦੇ ਦੀ ਆਰੰਭਤਾ ਕੀਤੀ ਤੇ ਮਾਲਕ ਕਹਿੰਦੇ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀ ਹੈ, ਗੁਰਮਤ ਨਾਮ ਪ੍ਰਗਾਸੇ ਰਾਮ, ਗੁਰੂ ਦੀ ਮਤ, ਗੁਰਮਤ ਮਤਲਬ ਗੁਰੂ ਦੀ ਮਤ, ਨਾਮ ਪ੍ਰਗਾਸੇ, ਪ੍ਰਗਾਸ ਹੋਣਾ, ਚਾਨਣ ਹੋਣਾ, ਪ੍ਰਗਾਸ ਵਿਗਾਸ ਰੂਪ ਚ ਕਹਿ ਲਈਏ, ਖੇੜੇ ਰੂਪ ਚ ਕਹਿ ਲਈਏ, ਗੁਰੂ ਦੀ ਮਤ ਰਾਹੀਂ ਨਾਮ ਪ੍ਰਗਾਸ ਹੋ ਗਿਆ ਮੇਰੀ ਜਿੰਦੜੀ ਹੈ, ਹੇ ਮੇਰੀ ਜਿੰਦੇ,
ਜਦੋਂ ਗੁਰੂ ਦੀ ਮੱਤ ਨੂੰ ਧਾਰਨ ਕੀਤਾ, ਗੁਰੂ ਦੀ ਮੱਤ ਨੂੰ ਅਪਣਾਇਆ। ਹੁਣ ਗੁਰੂ ਦੀ ਮੱਤ ਕੀ ਕਹਿ ਰਹੀ ਹੈ? ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਜਦੋਂ ਉਪਦੇਸ਼ ਪੜ੍ਹੀਏ ਤੇ ਮਾਲਕ ਜੀ ਇਹ ਕਹਿੰਦੇ, ਭਾਈ ਜੇ ਅਕਾਲ ਪੁਰਖ ਨੂੰ ਮਿਲਣਾ, ਰੱਬ ਨੂੰ ਮਿਲਣਾ, ਸਿੱਧੇ ਸ਼ਬਦਾਂ 'ਚ ਕਹੀਏ ਵੀ ਮੈਂ ਰੱਬ ਨੂੰ ਵੇਖਣਾ ਚਾਹੁੰਦਾ, ਰੱਬ ਨੂੰ ਮਿਲਣਾ ਚਾਹੁੰਦਾ। ਸਤਿਗੁਰੂ ਕਹਿੰਦੇ ਜੇ ਮਿਲਣਾ ਤੇ ਫਿਰ ਇੱਕ ਗੱਲ ਪੱਲੇ ਨਾਲ ਬੰਨ ਲਾ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਆਖ ਰਿਹਾ ਉਹਨੂੰ ਭਲਾ ਕਰਕੇ ਆਪਣੇ ਜੀਵਨ ਦੇ ਵਿੱਚ ਮੰਨ ਲਾ, ਜਿਵੇਂ ਗੁਰੂ ਕਵੇ ਉਵੇਂ ਸਿਰ ਮੱਥੇ ਕਰਕੇ ਜਾਣ ਲਾ, ਉਵੇਂ ਸਿਰ ਮੱਥੇ ਕਰਕੇ ਮੰਨ ਲਾ। ਕਿਉਂਕਿ ਇੱਕੋ ਰਸ ਇੱਕ ਜੀਵਨ ਦੇ ਅੰਦਰ ਨਾ, ਜਿਵੇਂ ਆਪਾਂ ਇੱਕ ਬਚਨ ਸਤਿਗੁਰੂ ਜੀ ਦਾ ਹੋਰ ਪੜ੍ਹਦੇ ਹਾਂ, ਜਿਹੜਾ ਪਾਵਨ ਬਚਨ ਗੁਰੂ ਸਾਹਿਬ ਨੇ ਜੇਠ ਦੇ ਮਹੀਨੇ ਦੀ ਆਰੰਭਤਾ ਨੂੰ ਲੈ ਕੇ ਬਖਸ਼ਣ, ਹਰ ਜੇਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ, ਰੰਗ ਸਭੇ ਨਾਰਾਇਣ ਹੈ ਜੇਤੇ ਮਨ ਪਵਨ। ਇਸੇ ਪਾਵਨ ਪਦੇ 'ਚ ਕਹਿ ਰਹੇ ਗੁਰੂ ਸਾਹਿਬ, ਜੋ ਹਰ ਲੋੜੈ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨ। ਜ਼ਿੰਦਗੀ ਅਸੀਂ ਜਿਉਂਦੇ ਹਾਂ, ਸਾਡੇ ਕੋਲ ਜੀਵਨ ਦੇ ਹਰ ਪਹਿਲੂ 'ਤੇ ਬੜੀਆਂ ਆਪਸ਼ਨਸ ਨੇ। ਇੱਦਾਂ ਨਹੀਂ ਮੈਂ ਇੰਝ ਕਰ ਸਕਦਾ, ਇੰਝ ਨਹੀਂ ਮੈਂ, ਹੈ ਨਾ, ਬਹੁਤ ਕੁਝ ਹੈ ਸਾਡੇ ਕੋਲ। ਪਰ ਉਹ ਜਿੰਨੀਆਂ ਵੀ ਆਪਸ਼ਨਸ ਨੇ ਨਾ, ਉਹਦੇ ਉੱਤੇ ਅਸੀਂ ਆਪਣਾ ਅਨੁਭਵ ਵੱਖਰਾ ਵੱਖਰਾ ਰੱਖਦੇ ਹਾਂ। ਹਰ ਰਾਹ 'ਤੇ ਸਾਡਾ ਅਨੁਭਵ ਵੱਖਰਾ ਹੈ। ਔਰ ਜਿਹੜਾ ਰਸਤਾ ਅਕਾਲ ਪੁਰਖ ਦੇ ਮਿਲਾਪ ਦਾ ਹੈ, ਮੇਲ ਦਾ ਹੈ, ਇੱਥੇ ਸਾਡੇ ਕੋਲ ਆਪਸ਼ਨ ਨਹੀਂ ਹੈ। ਅਧਿਆਤਮ ਦੇ ਮਾਰਗ ਵਿੱਚ ਗੁਰੂ ਬਾਬਾ ਜੀ ਕਹਿੰਦੇ, ਭਾਈ ਤੇਰੇ ਕੋਲ ਦੋ ਰਸਤੇ ਨੇ, ਔਰ ਉਹਨਾਂ ਦੋਵਾਂ ਰਾਹਾਂ ਦੇ ਵਿੱਚੋਂ ਤੂੰ ਕਿਹੜੇ ਰਾਹ 'ਤੇ ਤੁਰਨਾ ਇਹ ਤੇਰੇ ਉੱਤੇ ਨਿਰਭਰ ਕਰਦਾ ਹੈ। ਲਿਵ ਧਾਤ ਦੋਏ ਰਾਹ ਹੈ, ਦੋ ਰਾਹ ਨੇ, ਤੂੰ ਕਿਹੜੇ ਰਾਹ 'ਤੇ ਤੁਰਨਾ। ਲਿਵ ਦੇ ਰਸਤੇ 'ਤੇ ਤੁਰੇਗਾ ਉਹ ਰਾਹ ਕਿਸੇ ਹੋਰ ਮੰਜ਼ਿਲ 'ਤੇ ਜਾਂਦਾ ਹੈ, ਧਾਤ ਦੇ ਰਸਤੇ 'ਤੇ ਤੁਰੇਗਾ ਉਹ ਰਾਹ ਕਿਸੇ ਹੋਰ ਮੰਜ਼ਿਲ ਵੱਲ ਜਾਂਦਾ ਹੈ, ਰਾਹ ਦੋ ਹੀ ਨੇ। ਤੇ ਚੇਤਾ ਰੱਖ, ਇਹ ਨਹੀਂ ਵੀ ਮੰਜ਼ਿਲ ਇੱਕ ਹੈ ਤੇ ਰਾਹ ਦੋ ਨੇ, ਜੇ ਰਾਹ ਦੋ ਨੇ ਤੇ ਦੋਵਾਂ ਦੀ ਮੰਜ਼ਿਲ ਵੀ ਵੱਖਰੀ ਹੈ। ਤੂੰ ਧਾਤ ਦੇ ਰਾਹ 'ਤੇ ਤੁਰਨਾ, ਤੇਰੀ ਮੰਜ਼ਿਲ ਕੁਝ ਹੋਰ ਹੋਏਗੀ। ਤੂੰ ਲਿਵ ਦੇ ਰਾਹ 'ਤੇ ਤੁਰਨਾ, ਤੇਰੀ ਮੰਜ਼ਿਲ ਕੁਝ ਹੋਰ ਹੋਏਗੀ। ਪਰ ਇੱਕ ਗੱਲ ਚੇਤਾ ਰੱਖ, ਜੇ ਤੈਨੂੰ ਇਹ ਨਹੀਂ ਪਤਾ ਵੀ ਤੈਨੂੰ ਕਿਹੜੇ ਰਾਹ 'ਤੇ ਤੁਰਨਾ ਚਾਹੀਦਾ, ਲਿਵ ਦੇ ਰਾਹ 'ਤੇ ਤੁਰਾਂ ਕਿ ਧਾਤ ਦੇ ਰਾਹ 'ਤੇ ਤੁਰਾਂ, ਫਿਰ ਕੀ ਕਰਿਆ ਕਰ? ਫਿਰ ਗੁਰੂ ਦਾ ਤਰਲਾ ਕਰਿਆ ਕਰ ਵੀ ਸਤਿਗੁਰੂ ਤੁਸੀਂ ਦੱਸੋ ਮੈਂ ਕਿਹੜੇ ਰਾਹ 'ਤੇ ਤੁਰਾਂ, ਮੈਨੂੰ ਕਿਹੜੇ ਮਾਰਗ 'ਤੇ ਤੁਰਨਾ ਚਾਹੀਦਾ। ਹੁਣ ਜਦੋਂ ਗੁਰੂ ਕੋਲੋਂ ਪੁੱਛ ਲਿਆ ਵੀ ਕਿਹੜੇ ਰਸਤੇ 'ਤੇ ਤੁਰਨਾ, ਕਿਹੜੇ ਮਾਰਗ 'ਤੇ ਤੁਰਨਾ, ਹੁਣ ਇਹ ਤਾਂ ਹੈ ਨਹੀਂ ਵੀ ਗੁਰੂ ਆਖੇ ਤੂੰ ਲਿਵ ਦੇ ਰਾਹ 'ਤੇ ਤੁਰ ਤੇ ਮੈਂ ਆਖਾਂ ਜੀ ਮੈਂ ਤਾਂ ਧਾਤ ਦੇ ਰਾਹ 'ਤੇ ਤੁਰੂੰ, ਮੈਂ ਤੁਹਾਡੀ ਕਿਉਂ ਮੰਨਾਂ।
ਕਿਉਂਕਿ ਸਾਡੇ ਕੋਲ ਇਸ ਰਾਹ ਦਾ ਕੋਈ ਅਨੁਭਵ ਨਹੀਂ ਹੈ, ਸਾਡੇ ਕੋਲ ਇਸ ਰਾਹ ਦਾ ਕੋਈ ਵੀ ਅਨੁਭਵ ਨਹੀਂ, ਨਾ ਹੀ ਸਾਡੇ ਕੋਲ ਕੋਈ ਹੋਰ ਰਸਤਾ। ਗੁਰੂ ਕਹਿੰਦਾ ਲਿਵ ਦੇ ਰਾਹ 'ਤੇ ਤੁਰਨਾ ਪਏਗਾ, ਮਨ ਆਖੀ ਜਾਂਦਾ ਨਹੀਂ ਧਾਤ ਦੇ ਰਾਹ 'ਤੇ ਤੁਰਾਂਗੇ। ਜੇ ਤੇ ਗੁਰਮਤ ਹੈ ਕੋਲੇ ਫਿਰ ਲਿਵ ਦੇ ਰਾਹ 'ਤੇ ਹੀ ਚੱਲਾਂਗੇ, ਜੇ ਮਨਮਤ ਕੋਲੇ ਹੈ ਫਿਰ ਅਸੀਂ ਧਾਤ ਦੇ ਰਾਹ 'ਤੇ ਤੁਰਾਂਗੇ। ਹੁਣ ਜਿਹੜਾ ਤੇ ਪਦਾ ਗੁਰੂ ਸਾਹਿਬ ਨੇ ਬਖਸ਼ਿਆ, ਇਹਦੇ ਵਿੱਚ ਮਾਲਕ ਨੇ ਮੰਜ਼ਿਲ ਦਿੱਤੀ ਹੈ ਅਕਾਲ ਪੁਰਖ ਦਾ ਮਿਲਾਪ। ਇਹ ਸਾਡੀ ਮੰਜ਼ਿਲ ਹੈ, ਮਨੋਰਥ ਹੈ ਨਾ ਜੀ ਸਾਡਾ। ਧਰਮ ਅਰਥ ਕਾਮ ਮੋਖ, ਜਦੋਂ ਚਾਰ ਪਦਾਰਥਾਂ ਦੀ ਗੱਲ ਕਰੀਏ, ਉਹ ਜਿਹੜਾ ਅਰਥ ਹੈ, ਅਰਥ ਭਾਵ ਮਨੋਰਥ, ਸਾਨੂੰ ਸਾਡੀ ਜ਼ਿੰਦਗੀ ਦਾ ਮਨੋਰਥ ਵੀ ਤੇ ਪਤਾ ਹੋਵੇ ਨਾ, ਵੀ ਮੇਰੇ ਜੀਵਨ ਦਾ ਮਨੋਰਥ ਕੀ ਹੈ। ਸੰਸਾਰਿਕ ਤੌਰ 'ਤੇ ਤਾਂ ਅਸੀਂ ਆਪਣੀ ਆਪਣੀਆਂ ਜ਼ਿੰਦਗੀਆਂ ਦੇ ਮਨੋਰਥ ਬਣਾਈ ਬੈਠੇ ਹਾਂ ਵੀ ਆਹ ਨਹੀਂ ਅਤੇ ਆਹ, ਮੈਂ ਇਸ ਮਨੋਰਥ 'ਤੇ ਪਹੁੰਚਣ। ਸਾਹਿਬ ਕਹਿੰਦੇ ਅਧੇ ਹਤਮ ਦੇ ਰਾਹ 'ਤੇ ਦੱਸ ਤੇਰੇ ਕੋਲ ਮਨੋਰਥ ਕੀ ਹੈ। ਜੇ ਤੇ ਤੈਂ ਆਪਣੇ ਜੀਵਨ ਅੰਦਰ ਮਨੋਰਥ ਧਾਰਿਆ ਵੀ ਤੂੰ ਰੱਬ ਨੂੰ ਮਿਲਣਾ, ਫਿਰ ਚੇਤਾ ਰੱਖ, ਫਿਰ ਆਪਣੀ ਮਤ ਨਹੀਂ ਫਿਰ ਗੁਰਮਤ ਤੈਨੂੰ ਚਾਹੀਦੀ ਹੈ। ਕਿਉਂਕਿ ਗੁਰੂ ਕੀ ਹੈ, ਇਸ ਮਾਰਗ ਦਾ ਜਾਣੂ, ਉਹ ਜਾਣੂ ਹੈ। ਤੂੰ ਅਣਜਾਣ ਹੈ, ਤੇ ਜੇ ਜਾਣੂ ਦੇ ਤੋਂ ਸਹਾਰਾ ਲੈਣਾ, ਜਿਹੜਾ ਮਾਰਗ ਦਾ ਜਾਣੂ ਹੈ, ਜਿਹੜਾ ਮਾਰਗ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹਦੇ ਤੋਂ ਆਸਰਾ ਲੈਣਾ, ਫਿਰ ਸੁਭਾਵਿਕ ਜਿਹੀ ਗੱਲ ਹੈ ਵੀ ਜਿਵੇਂ ਉਹ ਦੱਸੇ ਉਵੇਂ ਕਰਨਾ ਪੈਣਾ। ਇਸੇ ਕਰਕੇ ਮਾਲਕ ਨੇ ਕਿਹਾ ਨਾ ਵੀ ਜੋ ਗੁਰ ਕਹੈ, ਗੁਰਮਤ ਇਹੀ ਹੈ, ਸੋਈ ਭਲ ਮਾਨੋ, ਫਿਰ ਉੱਥੇ ਕੋਈ ਸਵਾਲ ਨਹੀਂ, ਕੋਈ ਕਿੰਤੂ ਪਰੰਤੂ ਨਹੀਂ। ਜੋ ਗੁਰ ਕਹੈ ਸੋਈ ਭਲ ਮਾਨੋ, ਮੈਂ ਉਹਨੂੰ ਭਲਾ ਕਰਕੇ ਜਾਣਣਾ। ਇਹ ਨਹੀਂ ਵੀ ਜੇ ਮੇਰਾ ਭਲਾ ਹੋਏਗਾ ਤੇ ਮੈਂ ਭਲਾ ਜਾਣਾਂਗਾ, ਜੇ ਮੇਰਾ ਭਲਾ ਮੈਨੂੰ ਨਹੀਂ ਲੱਗਿਆ ਤੇ ਮੈਂ ਆਖਾਂਗਾ ਵੀ ਗੁਰੂ ਨੂੰ ਤੇ ਪਤਾ ਹੀ ਕੋਈ ਨਹੀਂ। ਹੁਣ ਗੁਰਮਤ ਤੇ ਇਹ ਕਹਿੰਦੀ ਹੈ, ਅਕਾਲ ਪੁਰਖ ਜੋ ਕਰਦਾ ਭਲੇ ਲਈ ਕਰਦਾ। ਗੁਰਮਤ ਇਹ ਕਹਿੰਦੀ ਹੈ, ਰੱਬ ਕਦੇ ਮਾੜਾ ਨਹੀਂ ਕਰਦਾ। ਗੁਰਮਤ ਇਹ ਕਹਿੰਦੀ ਹੈ, ਗੁਰੂ ਸਦਾ ਹੀ ਚੰਗੇ ਰਾਹ 'ਤੇ ਤੋਰਦਾ। ਗੁਰਮਤ ਇਹ ਕਹਿੰਦੀ ਹੈ, ਗੁਰੂ ਦੇ ਦਰਸਾਏ ਰਾਹ 'ਤੇ ਚੱਲ ਜੀਵਨ ਚੰਗਾ ਬਣੇਗਾ, ਅਤੇ ਜੇ ਹੁਣ ਮੈਨੂੰ ਚੰਗਾ ਲੱਗੇ ਨਾ, ਇਹ ਮੇਰੀ ਮੱਤ ਹੈ, ਇਹ ਮੇਰੀ ਮੱਤ ਹੈ, ਗੁਰੂ ਮੱਤ ਨਹੀਂ ਹੈ। ਕਿਉਂਕਿ ਗੁਰਮਤ ਇਹ ਕਹਿੰਦੀ ਹੈ ਵੀ ਜੋ ਅਕਾਲ ਪੁਰਖ ਨੂੰ ਭਾਵੇ ਉਹ ਚੰਗਾ ਹੈ, ਉਹ ਪਲ ਹੈ, ਜੋ ਉਹ ਕਰਦਾ ਉਹ ਪਲ ਹੈ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਅਸੀਂ ਕੀ ਕਰਦੇ ਹਾਂ ਜੋ ਮਾਲਕ ਚਾਹੁੰਦਾ ਹੈ, ਔਰ ਉਹ ਕੀ ਕਰਦਾ ਜੋ ਉਹਨੂੰ ਚੰਗਾ ਲੱਗਦਾ। ਹੁਣ ਉਹਦਾ ਕੀਤਾ ਹੋਇਆ ਵਰਤਾਰਾ ਸਾਨੂੰ ਚੰਗਾ ਲੱਗੇ ਤੇ ਭਾਵੇਂ ਨਾ, ਅਸੀਂ ਤੇ ਦੁਨਿਆਵੀ ਮਤ ਨਾਲ ਹੀ ਸੋਚਣਾ ਹੈ ਨਾ। ਅਸੀਂ ਤੇ ਆਪਣੇ ਤੱਕ ਜਿਹੜਾ ਦਾਇਰਾ ਸੀਮਤ ਹੈ, ਅਸੀਂ ਉਸੇ ਦਾਇਰੇ ਨਾਲ ਸੋਚਣਾ ਹੈ। ਅਸੀਂ ਉਸ ਅਕਾਲ ਪੁਰਖ ਦੀ ਵਿਸ਼ਾਲ ਮਤ ਜਿਹੜੀ ਹੈ ਉਹਦੇ ਮੁਤਾਬਕ ਤੇ ਸੋਚ ਨਹੀਂ ਸਕਦੇ। ਕਿਉਂ? ਕਿਉਂਕਿ ਉਹਨੇ ਜਿੰਨਾ ਵਰਤਾਰਾ ਵਰਤਾਉਣਾ, ਉਹਨੇ ਸਾਰੇ ਬ੍ਰਹਿਮੰਡ ਨੂੰ ਖਿਆਲ 'ਚ ਰੱਖ ਕੇ ਫਿਰ ਵਰਤਾਉਣਾ। ਅਸੀਂ ਜੋ ਸਮਝਣਾ ਉਹ ਆਪਣੇ ਆਪ ਨੂੰ ਖਿਆਲ 'ਚ ਰੱਖ ਕੇ ਸਮਝਣਾ, ਆਪਣੇ ਆਪ ਨੂੰ ਖਿਆਲ 'ਚ ਰੱਖ ਕੇ ਸਮਝਣਾ। ਜਿਵੇਂ ਇੱਕ ਕਲਾਸ ਦਾ ਅਧਿਆਪਕ ਹੈ, ਕਲਾਸ ਦੇ ਵਿੱਚ 60 ਤੋਂ 70 ਵਿਦਿਆਰਥੀ ਬੈਠੇ ਨੇ ਜਮਾਤ ਵਿੱਚ। ਹੁਣ ਅਧਿਆਪਕ ਇੱਕ ਬੱਚੇ ਦਾ, ਇੱਕ ਵਿਦਿਆਰਥੀ ਦਾ ਤਾਂ ਨਹੀਂ ਸੋਚਦਾ, ਉਹਨੇ ਜੋ ਸੋਚਣਾ ਉਹ 60 ਤੇ 70 ਲਈ ਸੋਚਣਾ। ਹੁਣ ਉਹ ਜਿਹੜੇ 70 ਬੈਠੇ ਹੋਏ ਨੇ ਉਹਨਾਂ 'ਚੋਂ ਵਿਦਿਆਰਥੀ ਕਵੇ ਵੀ ਮੈਂ ਅਧਿਆਪਕ ਨੂੰ ਤਾਂ ਪਤਾ ਹੀ ਕੋਈ ਨਹੀਂ ਮੇਰੇ ਨਾਲ ਕੀ ਹੋਣਾ, ਉਹ ਆਪਣੇ ਬਾਰੇ ਸੋਚ ਰਿਹਾ। ਉਹ 70 ਵਿੱਚੋਂ ਇੱਕ ਆਪਣੇ ਬਾਰੇ ਸੋਚ ਰਿਹਾ, ਪਰ ਅਧਿਆਪਕ ਉਹ ਇਕੱਲੇ ਬਾਰੇ ਨਹੀਂ, ਉਹ 70 ਬਾਰੇ ਸੋਚ ਰਿਹਾ। ਇਸੇ ਤਰ੍ਹਾਂ ਬ੍ਰਹਿਮੰਡ ਹੈ, ਅਸੀਂ ਇੱਥੇ ਰਹਿੰਦੇ ਹਾਂ, ਆਪਣੇ ਬਾਰੇ ਸੋਚਦੇ ਹਾਂ, ਬਹੁਤਾ ਕਰਾਂਗੇ ਤਾਂ ਆਪਣੇ ਟੱਬਰ ਵਾਲੇ ਸੋਚ ਲਾਂਗੇ।
ਇਦੋਂ ਵੱਧ ਤੇ ਨਹੀਂ ਸਾਡੀ ਮੱਤ ਜਾਂਦੀ ਕਿਤੇ। ਤੇ ਹੁਣ ਇਹ ਤੇ ਹੈ ਨਹੀਂ ਵੀ ਸਮਾਜ ਤੇ ਅਸੀਂ ਆਏ ਹਾਂ ਤੇ ਇਕੱਲਾ ਸਾਡਾ ਹੀ ਟੱਬਰ ਆਇਆ। ਅਕਾਲ ਪੁਰਖ ਨੇ ਸਾਰਾ ਬ੍ਰਹਿਮੰਡ ਸਿਰਜਿਆ, ਸਾਰੀ ਕੁਦਰਤ ਸਿਰਜੀ ਹੈ, ਸਾਰਾ ਸੰਸਾਰ ਸਿਰਜਿਆ, ਤੇ ਉਹਨੇ ਇੱਕ ਨੂੰ ਤੇ ਨਹੀਂ ਵੇਖਣਾ ਜੀ, ਉਹਨੇ ਸਾਰੇ ਬ੍ਰਹਿਮੰਡ ਦਾ ਖਿਆਲ ਕਰਨਾ। ਇਸ ਲਈ ਮਾਲਕ ਕਹਿੰਦੇ ਭਾਈ ਜੇ ਤੂੰ ਕਿਤੇ ਗੁਰੂ ਦੀ ਮੱਤ ਅਪਣਾ ਲਏ ਨਾ, ਗੁਰੂ ਦੀ ਮੱਤ ਦਾ ਤਾਰ ਨਹੀਂ ਬਣ, ਫਿਰ ਤੈਨੂੰ ਸੋਝੀ ਆਵੇ, ਫਿਰ ਤੈਨੂੰ ਸਮਝ ਲੱਗੇ, ਫਿਰ ਤੈਨੂੰ ਪਤਾ ਲੱਗੇ ਵੀ ਅਕਾਲ ਪੁਰਖ ਨਾਲ ਮਿਲਾਪ ਕਿੱਦਾਂ ਬਣਨਾ, ਕਿਵੇਂ ਬਣਨਾ। ਸਾਹਿਬ ਕਹਿੰਦੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਾ। ਜਦੋਂ ਗੁਰੂ ਦੀ ਮੱਤ ਕੋਲੇ ਹੋਏਗੀ, ਫਿਰ ਗੁਰੂ ਸਾਹਿਬ ਕਹਿੰਦੇ ਕਰ ਕਿਰਪਾ ਪ੍ਰਭ ਆਏ ਮਿਲ, ਮੇਰੀ ਜਿੰਦੜੀਏ ਹੇ ਮੇਰੀਏ ਜਿੰਦੇ। ਉਹ ਮਾਲਕ ਦੇ ਕੋਲੋਂ ਉਹਦੀ ਬਖਸ਼ਿਸ਼ ਉਹਦੀ ਕਿਰਪਾ ਮੰਗਿਆ ਕਰ। ਤੇਰਾ ਕਰਮ ਹੈ ਗੁਰੂ ਦੀ ਮੱਤ ਨੂੰ ਧਾਰਨ ਕਰਨਾ, ਤੇਰੇ ਕੋਲ ਗੁਰੂ ਦੀ ਮੱਤ ਹੋਏਗੀ, ਉਹ ਕਿਰਪਾਲੂ ਹੋਏਗਾ, ਕਿਰਪਾ ਦੇ ਘਰ ਵਿੱਚ ਆਏਗਾ ਤੇ ਤੈਨੂੰ ਆਪਣਾ ਮਿਲਾਪ ਮੇਲ

ਹਾਂ ਹਰ ਬਾਜ ਉਡੀਣੀ ਆ, ਉਡੀਣੀਆਂ ਦਾ ਮਤਲਬ ਜੀ ਇੱਥੇ ਉਦਾਸ। ਰੱਬ ਤੋਂ ਬਿਨਾਂ ਕਹਿੰਦੇ ਮੈਂ ਉਡੀਣੀ ਆ, ਉਦਾਸ ਆ। ਇੱਕ ਨਾਲ ਉਦਾਹਰਨ ਦਿੱਤੀ, ਜਿਉਂ ਜਲ ਬਿਨ ਕਮਲ ਉਦਾਸੇ ਰਾਮ। ਜਿਵੇਂ ਜਲ ਤੋਂ ਬਿਨਾਂ ਕਮਲ ਉਦਾਸ ਵਿੱਚ ਹੈ, ਉਦਾਸੀ ਵਿੱਚ ਹੈ ਨਾ। ਜਿਵੇਂ ਆਪਾਂ ਪਹਿਲੋਂ ਬਚਨ ਪੜ੍ਹਿਆ ਵੀ ਧੇਨ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀਂ ਦਾਮ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਹੁਣ ਜਿਹੜੇ ਘਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਕੰਤ ਪ੍ਰਗਟ ਨਹੀਂ ਹੋਇਆ, ਉਹ ਤੇ ਨਗਰ ਭੱਠੀ ਅਰਗਾ ਹੈ, ਤਪਦਾ ਹੋਇਆ। ਭੱਠ ਨਗਰ ਸੇ ਗ੍ਰਾਮ ਕਿਹੜਾ? ਜਿਤ ਘਰ ਹਰ ਕੰਤ ਨਾ ਪ੍ਰਗਟਈ, ਜਿਸ ਹਿਰਦੇ ਰੂਪੀ ਘਰ ਦੇ ਵਿੱਚ ਹਰੀ ਪਰਮੇਸ਼ਵਰ ਰੂਪੀ ਕੰਤ ਪ੍ਰਗਟ ਨਹੀਂ ਹੋਇਆ, ਭੱਠ ਨਗਰ ਸੇ ਗ੍ਰਾਮ। ਜਲ ਬਿਨ ਸ਼ਾਖ ਕੁਮਲਾਵਤੀ ਦਾ ਭਾਵ, ਜਿਵੇਂ ਪਾਣੀ ਤੋਂ ਬਿਨਾਂ ਫਸਲ ਕੁਮਲਾ ਜਾਂਦੀ ਹੈ, ਸੁੱਕ ਜਾਂਦੀ ਹੈ, ਨਾਲ ਕੀ ਇੱਕ ਉਪਜੈ ਨਾਹੀਂ, ਉਪਜੈ ਪੈਦਾ ਨਹੀਂ ਹੁੰਦਾ, ਕੀ ਦਾਮ ਦਮੜੇ। ਹੁਣ ਜਿਹੜੀ ਸ਼ਾਖ, ਜਿਹੜੀ ਫਸਲ ਕੁਮਲਾਈ ਗਈ, ਉਸ ਕੁਮਲਾਈ ਹੋਈ ਫਸਲ ਨੇ ਹੁਣ ਧੰਨ ਕੀ ਦੇਣਾ ਜੀ? ਸੁੱਕ ਗਈ ਉਹ ਫਸਲ, ਸੁੱਕੀ ਫਸਲ ਦਾ ਕਦੇ ਮੁੱਲ ਨਹੀਂ ਪੈਂਦਾ। ਇਸੇ ਤਰ੍ਹਾਂ ਮਾਲਕ ਕਹਿੰਦੇ ਧੇਨ ਦੁੱਧ ਤੇ ਬਾਹਰੀ, ਜਿਹੜੀ ਧੇਨ ਗਊ ਦੁੱਧ ਤੋਂ ਸੱਖਣੀ ਹੋ ਜੇ, ਕਿਤੇ ਨਾ ਆਵੇ ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ, ਉਹਨੂੰ ਕੋਈ ਪੁੱਛਦਾ? ਜਿੰਨਾ ਚਿਰ ਤੇ ਗਊ ਲਵੇਰੀ ਹੈ, ਉਨਾ ਚਿਰ ਤੇ ਉਹਦੀ ਸੰਭਾਲ ਕੀਤੀ ਜਾਂਦੀ ਹੈ। ਤੇ ਜੇ ਗਊ ਦੁੱਧ ਦੇਣੋਂ ਛੱਡ ਜਾਏ, ਫਿਰ ਸੜਕਾਂ ਤੇ ਹੈ। ਆ ਜਿਹੜੀਆਂ ਸੜਕਾਂ ਤੇ ਤੁਰੇ ਫਿਰਦੇ ਪਸ਼ੂ ਨੇ, ਇਹ ਕਿੱਥੋਂ ਆਏ, ਕਿੱਥੋਂ ਆਏ? ਭਾਵੇਂ ਉਹ ਬੈਲ ਰੂਪ ਚ ਕਹਿ ਲਓ ਤੇ ਭਾਵੇਂ ਗਊ ਰੂਪ ਚ ਕਹਿ ਲਓ, ਛੱਡੇ ਤੇ ਇਨਸਾਨ ਦੇ ਹੀ ਹੋਏ ਨੇ ਨਾ। ਬੈਲ ਵੀ ਉਨਾ ਚਿਰ ਹੀ ਹੈ ਜਿੰਨਾ ਚਿਰ ਭਾਰ ਢੋਈ ਜਾਂਦਾ ਹੈ, ਉਨਾ ਚਿਰ ਬੰਦਾ ਕਹਿੰਦਾ ਚੱਲ ਚਾਰਾ ਪਾਓ ਸ਼ਾਮ ਤੱਕ ਇਹਦੇ ਤੋਂ ਕੰਮ ਲੈਣਾ। ਤੇ ਜਿੱਦਣ ਉਹ ਬੈਲ ਕਿਸੇ ਬਲ ਤੋਂ ਚੁੱਕਣ ਤੋਂ ਨਾ, ਭਾਰ ਢੋਣ ਤੋਂ ਨਾਕਾਮ ਹੋ ਜੇ, ਉਦਣ ਉਹਨੂੰ ਖੁੱਲਾ ਛੱਡ ਦਿੰਦਾ। ਤੇ ਜਿੱਦਣ ਗਊ ਦੁੱਧ ਦੇਣੋਂ ਛੱਡ ਜੇ ਵੀ ਹੁਣ ਇਹਨੇ ਨਹੀਂ ਕਿਸੇ ਤਰੀਕੇ ਨਾਲ ਇਹਨੇ ਦੁੱਧ ਤੇ ਨਹੀਂ ਆਉਣਾ, ਫਿਰ ਉਹ ਵੀ ਸੜਕ ਤੇ ਛੱਡ ਦਿੰਦਾ ਹੈ। ਸਾਹਿਬ ਕਹਿੰਦੇ ਜਿਵੇਂ ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ, ਪਾਣੀ ਤੋਂ ਸੱਖਣੀ ਫਸਲ ਸੁੱਕ ਜਾਂਦੀ ਹੈ, ਉਹਦਾ ਮੁੱਲ ਨਹੀਂ ਪੈਂਦਾ। ਰੱਬ ਤੋਂ ਬਿਨਾਂ ਹਿਰਦੇ ਰੂਪੀ ਘਰ ਅਤੇ ਆ ਸਰੀਰ ਰੂਪੀ ਨਗਰ ਜਿਹੜਾ ਭੱਠੀ ਵਰਗਾ ਤੱਤਾ ਹੋ ਜਾਂਦਾ, ਉਸੇ ਤਰ੍ਹਾਂ ਮਾਲਕ ਕਹਿੰਦੇ ਅਕਾਲ ਪੁਰਖ ਪਰਮੇਸ਼ਵਰ ਤੋਂ ਬਿਨਾਂ ਮੈਂ ਉਡੀਕ ਵਿੱਚ ਬੈਠੀ ਉਦਾਸ ਹਾਂ, ਜਿਵੇਂ ਕਮਲ ਦਾ ਫੁੱਲ ਪਾਣੀ ਤੋਂ ਬਿਨਾਂ ਮੁਰਝਾ ਜਾਂਦਾ ਹੈ। ਹਾਂ ਹਰ ਬਾਝ ਉਡੀਣੀ ਆ, ਜਿਉਂ ਹਾਂ ਹਰ ਬਾਝ ਉਡੀਣੀ ਆ ਮੇਰੀ ਜਿੰਦੂੜੀਏ, ਹੇ ਮੇਰੀਏ ਜਿੰਦੇ, ਜਿਉਂ ਜਲ ਬਿਨ ਕਮਲ ਉਦਾਸੇ। ਹੁਣ ਇਸ ਉਦਾਸੀ ਨੂੰ ਅਸੀਂ ਮੁਕਾਈਏ ਕਿਵੇਂ? ਕਮਲ ਦੇ ਫੁੱਲ ਨੂੰ ਮੁਰਝਾਏ ਹੋਏ ਨੂੰ ਕੀ ਕਰਨਾ ਪਏਗਾ? ਜਲ ਦੇਣਾ, ਹੁਣ ਕੋਈ ਵੀ ਫਸਲ ਜਲ ਤੋਂ ਬਿਨਾਂ ਕੁਮਲਾਰੀ ਹੋਵੇ, ਜਲ ਦੇਣਾ ਪਏਗਾ। ਉਹਦੇ ਤੋਂ ਬਿਨਾਂ ਆਪਾਂ ਲੱਖਾਂ ਯਤਨ ਕਰ ਲਈਏ, ਲੱਖਾਂ ਯਤਨ ਕਰ ਲਈਏ,
ਕੀ ਸਾਡਾ ਕੀਤਾ ਹੋਇਆ ਯਤਨ ਕਿਸੇ ਕੰਮ ਆਏਗਾ? ਮੰਨ ਲਓ ਸੌਖੇ ਜਿਹੇ ਲਫਜ਼ਾਂ 'ਚ ਹੋਰ ਸੁਖਾਲਾ ਕਰ ਦਈਏ, ਇੱਕ ਇਨਸਾਨ ਨੂੰ ਪਿਆਸ ਲੱਗੀ ਪਾਣੀ ਦੀ, ਉਹ ਕਹਿੰਦਾ ਵੀ ਮੈਂ ਪਾਣੀ ਪੀਣਾ, ਜਲ ਛੱਡਣਾ। ਹੁਣ ਆਪਾਂ ਜਲ ਛੱਡ ਕੇ ਉਹਦੇ ਸਾਹਮਣੇ ਕਈ ਤਰ੍ਹਾਂ ਦੇ ਪਦਾਰਥ ਰੱਖ ਦਈਏ ਵੀ ਆਹ ਛੱਕ ਲਾ, ਆਹ ਪੀ ਲਾ, ਉਹ ਕਹਿੰਦਾ ਵੀ ਮੈਂ ਤੇਰੇ ਤੋਂ ਪਾਣੀ ਮੰਗਿਆ। ਹਾਂ, ਉਹਦੀ ਪਿਆਸ ਬੁੱਝ ਜਾਏ, ਉਹ ਆਪਣੀ ਪਿਆਸ ਮੁਕਾ ਲਏ, ਪਾਣੀ ਪੀ ਲਏ, ਜਲ ਛੱਕ ਲਏ, ਜਲ ਛੱਕਣ ਤੋਂ ਬਾਅਦ 'ਚ ਪਿਆਸ ਬੁੱਝ ਗਈ, ਉਹ ਤੋਂ ਬਾਅਦ 'ਚ ਭਾਵੇਂ ਉਹ ਜਿੰਨੇ ਪਦਾਰਥ ਸਾਰੇ ਹੀ ਪੀ ਲਵੇ, ਪਰ ਜਿੰਨਾ ਚਿਰ ਉਹਨੂੰ ਪਾਣੀ ਨਹੀਂ ਮਿਲਦਾ ਉਨਾ ਚਿਰ ਉਹਦੇ ਲਈ ਉਹ ਵੀ ਪਦਾਰਥ ਕਿਸੇ ਕੰਮ ਦੇ ਨਹੀਂ। ਜਿਹੜਾ ਸਕੂਨ ਜਲ ਨੇ ਦੇਣਾ ਉਹ ਕਿਸੇ ਹੋਰ ਪਦਾਰਥ ਨੇ ਨਹੀਂ ਦੇਣਾ। ਆਪਾਂ ਕਹੀਏ ਜਲ ਛੱਡ, ਮੈਂ ਤੈਨੂੰ ਦੁੱਧ ਦੇਣਾ, ਤੂੰ ਦੁੱਧ ਪੀ ਲਾ, ਮੈਂ ਤੈਨੂੰ ਲੱਸੀ ਪਿਆਉਣਾ, ਜਾਂ ਮੈਂ ਤੈਨੂੰ ਹੋਰ ਕਈ ਤਰ੍ਹਾਂ ਦੇ ਪਕਵਾਨ, ਕਿੰਨਾ ਕੁਛ ਇਨਸਾਨ ਲੈ ਕੇ ਬਹਿ ਜੇ ਵੀ ਮੈਂ ਤੈਨੂੰ ਆਹ ਸਾਰਾ ਕੁਛ ਹੀ ਪਿਆਉਣਾ, ਤੂੰ ਪਾਣੀ ਛੱਡ। ਉਹ ਕਹਿੰਦਾ ਨਹੀਂ, ਪਹਿਲਾਂ ਪਾਣੀ ਪਿਆ, ਵੀ ਦੋ ਘੁੱਟ ਪਾਣੀ ਪਿਆ ਦੇ, ਉਦੋਂ ਬਾਅਦ 'ਚ ਜੋ ਕਹੇਗਾ ਆਪਾਂ ਛੱਕ ਲਾਂਗੇ, ਪਰ ਪਹਿਲਾਂ ਇੱਥੋਂ ਤੱਕ ਜੀ, ਇਨਸਾਨ ਨੂੰ ਭੁੱਖ ਲੱਗੀ ਹੋਵੇ, ਪਿਆਸ ਲੱਗੀ ਹੋਵੇ, ਪਹਿਲਾਂ ਇਨਸਾਨ ਪਿਆਸ ਬੁਝਾਉਂਦਾ, ਭੁੱਖ ਨਾਲ ਬਾਅਦ 'ਚ ਨਿਬੜਦਾ ਵੀ ਮੈਂ ਪਹਿਲਾਂ ਪਾਣੀ ਪੀਣਾ। ਅਤੇ ਜੇ ਰੁੱਖ ਨੂੰ ਹੁਣ ਆਮ ਕਰਕੇ ਆਪਾਂ ਕੀ ਵੇਖਦੇ ਹਾਂ, ਰੁੱਖ ਪਾਣੀ ਤੋਂ ਬਿਨਾਂ ਸੁੱਕ ਰਿਹਾ, ਸਾਡਾ ਫਰਜ਼ ਤਾਂ ਇਹੀ ਬਣਦਾ ਸੀ ਵੀ ਅਸੀਂ ਪਾਣੀ ਪਾਉਂਦੇ ਅਤੇ ਉਹ ਹਰਿਆ ਭਰਿਆ ਰਹਿੰਦਾ, ਅਸੀਂ ਉਹਨੂੰ ਪਾਣੀ ਪਾਉਣ ਦੀ ਬਜਾਏ ਉਹਦੀਆਂ ਜੜ੍ਹਾਂ 'ਚ ਤੇਲ ਪਾਈ ਚੱਲੀਏ ਵੀ ਲੈ ਤੂੰ ਹਰਿਆ ਹੋ, ਉਹ ਹਰਿਆ ਹੋਏਗਾ ਜੀ? ਉਹਦੇ ਜੇ ਮਾੜਾ ਮੋਟਾ ਹਰਿਆ ਹੋਇਆ ਉਹ ਰਹਿੰਦਾ ਵੀ ਸੁੱਕ ਜਾਣਾ, ਜੜ੍ਹਾਂ 'ਚ ਪਾਇਆ ਤਾਂ ਤੇਲ ਹੈ ਨਾ, ਅਸੀਂ ਪਾਣੀ ਤਾਂ ਪਾਇਆ ਹੀ ਨਹੀਂ। ਜੇ ਸਾਡੇ ਹਿਰਦੇ ਨੇ ਇਸ ਉਡੀਕ ਵਿੱਚ, ਇਸ ਇੰਤਜ਼ਾਰ 'ਚ, ਮੰਨ ਲਾ ਕਹਿੰਦੇ ਮੇ ਅਕਾਲ ਪੁਰਖ ਪਰਮੇਸ਼ਵਰ ਦੀ ਉਡੀਕ ਵਿੱਚ, ਹੇ ਮੇਰੀਏ ਜਿੰਦੇ ਮੈਂ ਬੈਠਾਂ ਅਤੇ ਉਦਾਸ ਹਾਂ, ਹੁਣ ਮੈਨੂੰ ਉਡੀਕ ਕਿਹਦੀ ਹੈ? ਉਹ ਖਸਮ ਮਿਲੇ, ਉਹ ਕੰਤ ਮਿਲੇ, ਉਹ ਪਿਆਰਾ ਮਿਲੇ, ਇਹ ਉਡੀਕ ਹੈ ਮਨ ਦੀ। ਅਤੇ ਮੈਂ ਮਨ ਨੂੰ ਕਹਾਂ ਵੀ ਨਹੀਂ ਤੂੰ ਇਹ ਛੱਡ, ਹੋਰ ਦੱਸ ਕੀ ਚਾਹੀਦਾ। ਇੱਕ ਬੇਨਤੀ ਇੱਥੇ ਹੋਰ ਕਰਦਾ ਚੱਲਾਂ, ਮਨ ਨੂੰ ਨਾ ਖਿੱਚ ਬੜੀ ਮੁਸ਼ਕਿਲ ਲੱਗਦੀ ਹੈ, ਹਰੀ ਦੀ ਖਿੱਚ ਬਹੁਤ ਮੁਸ਼ਕਿਲ ਲੱਗਦੀ, ਸੰਸਾਰਕ ਵਸਤੂਆਂ ਵਿੱਚ ਇਹਨੂੰ ਜਦੋਂ ਮਰਜ਼ੀ ਰਜਾ ਲਓ, ਰੀਝ ਪੈਂਦਾ ਹੈ। ਪਰ ਜਿਹੜਾ ਮਨ ਖਿੱਚ ਆਪਣੇ ਅੰਦਰ ਪੈਦਾ ਕਰ ਲਵੇ ਔਰ ਜਿਹੜੀ ਵਸਤੂ ਪ੍ਰਤੀ ਕਰ ਲਵੇ, ਜਿੰਨਾ ਚਿਰ ਉਹ ਵਸਤੂ ਮਿਲਦੀ ਨਹੀਂ ਨਾ, ਉਹਨਾਂ ਚਿਰ ਮਨ ਸਬਰ ਨਹੀਂ ਤਰਦਾ, ਉਹਦੇ ਵਾਕਰ ਉਹਦੇ ਤੁੱਲ ਦੀਆਂ ਵਸਤੂਆਂ ਜਿੰਨੀਆਂ ਮਰਜ਼ੀ ਦੇਈ ਚੱਲੋ, ਜਿਹੜੀ ਵਸਤੂ ਉੱਤੇ ਮਨ ਰੁਕਿਆ, ਮਨ ਨੇ ਉਹੀ ਪਦਾਰਥ ਲੱਭਣਾ ਵੀ ਮੈਨੂੰ ਉਹ ਵਸਤੂ ਚਾਹੀਦੀ ਹੈ ਜਿਹੜੀ ਮੈਂ ਮੰਗ ਰਿਹਾ। ਘਰ ਦੇ ਵਿੱਚ ਵਸਤੂਆਂ ਵਰਤਣ ਵਾਲੀਆਂ ਆਪਾਂ ਕਈ ਵਰਤਦੇ ਹਾਂ, ਇੱਕ ਕੰਪਨੀ ਹੈ ਜਿਹੜੀ ਅਸੀਂ ਵਰਤੀ, ਯੂਜ਼ ਕੀਤੀ, ਅਸੀਂ ਕਿਹਾ ਵੀ ਅਸੀਂ ਇਹੀ ਕੰਪਨੀ ਵਰਤਣੀ। ਹੁਣ ਬਾਜ਼ਾਰ 'ਚ ਚਲੇ ਜਾ, ਉਹ ਕਹਿੰਦੀ ਸਾਡੇ ਕੋਲ ਉਹ ਨਹੀਂ, ਉਹਦੇ ਤੋਂ ਚੰਗੀਆਂ ਪਈਆਂ। ਮਨ ਕੀ ਕਹਿੰਦਾ ਵੀ ਨਹੀਂ ਮੈਂ ਤਾਂ ਉਹੀ ਲੈ ਕੇ ਜਾਣੀ, ਕਿਉਂਕਿ ਜੀ ਮੈਂ ਉਹ ਯੂਜ਼ ਕੀਤੀ, ਮੈਂ ਉਹ ਵਰਤੀ, ਅਤੇ ਜਿਹੜੀ ਵਸਤੂ ਮੈਂ ਵਰਤੀ ਹੋਈ ਕੋਈ ਨਹੀਂ, ਉਹ ਮੈਂ ਕਿੱਦਾਂ ਲੈ ਜਾਵਾਂ? ਫਿਰ ਦੁਕਾਨਦਾਰ ਇੱਥੋਂ ਤੱਕ ਗਰੰਟੀ ਦਿੰਦਾ, ਤੁਹਾਨੂੰ ਚੰਗੀ ਨਾ ਲੱਗੇ ਤੁਸੀਂ ਵਾਪਸ ਕਰ ਦਿਓ, ਦੁਕਾਨਦਾਰ ਗਰੰਟੀ ਦਿੰਦਾ। ਆਪਾਂ ਘਰੇ ਲੈ ਕੇ ਆਏ, ਕਸਲਾਂਦੇ ਜੇ ਜੀ ਨਾਲ ਨਾ, ਮਨ ਦੁਚਿੱਤੀ 'ਚ, ਪਤਾ ਨਹੀਂ ਕਿੱਦਾਂ ਦੀ ਵਸਤੂ ਕਿੱਦਾਂ ਦੀ ਨਹੀਂ, ਅਸੀਂ ਉਹਨੂੰ ਵਰਤਿਆ। ਜੇ ਤਾਂ ਉਹ ਚੰਗੀ ਹੋਈ, ਫਿਰ ਤਾਂ ਅਸੀਂ ਦੁਕਾਨਦਾਰ ਦਾ ਕਰਾਂਗੇ ਸ਼ੁਕਰਾਨਾ ਵੀ ਭਾਈ ਤੇਰਾ ਸ਼ੁਕਰ ਹੈ, ਬੜੀ ਵਧੀਆ ਵਸਤੂ ਹੈ,
ਵਾਕਈ ਚੰਗੀ ਹੈ। ਤੇ ਜੇ ਸਾਡੇ ਮਨ ਦੀ ਦੁਬਿਧਾ ਨਿਕਲ ਆਵੇ ਸੱਚ ਵੀ ਇਹ ਮਾੜੀ ਹੈ, ਫਿਰ ਨਾਲੇ ਤੇ ਵਸਤੂ ਉਹਦੇ ਕੋਲ ਸੁੱਟ ਕੇ ਆਵਾਂਗੇ ਵੀ ਆਹ ਪਈ ਹੋ, ਤੇ ਨਾਲੇ ਉਹਨੂੰ ਚਾਰ ਸੁਣਾ ਕੇ ਆਵਾਂਗੇ ਵੀ ਤੈਨੂੰ ਕਿਹਾ ਸੀ ਜੋ ਸਾਨੂੰ ਚਾਹੀਦਾ ਉਹ ਦੇ। ਜੇ ਮਨ ਖਿੱਚ ਖਾ ਲਏ ਫਿਰ ਮਨ ਉਹਨਾਂ ਚਿਰ ਨਹੀਂ ਮੁੜਦਾ ਜਿੰਨਾ ਚਿਰ ਇਹਨੂੰ ਮਿਲ ਨਾ ਜਾਏ ਕੋਈ ਵਸਤੂ ਹੋਵੇ, ਕੋਈ ਪਦਾਰਥ ਹੋਵੇ। ਗੁਰੂ ਸਾਹਿਬ ਕਹਿੰਦੇ ਕਿਤੇ ਮਨ ਦੇ ਅੰਦਰ ਖਿੱਚ ਪੈਦਾ ਕਰ ਅਕਾਲ ਪੁਰਖ ਦੇ ਪ੍ਰਤੀ, ਜਿੱਦਣ ਇਹ ਮਨ ਉਹਦੇ ਤੋਂ ਬਿਨਾਂ ਉਦਾਸ ਰਹਿਣ ਲੱਗ ਪਿਆ ਨਾ, ਇਹਨੇ ਉਹਨਾਂ ਚਿਰ ਨਹੀਂ ਪ੍ਰਸੰਨ ਹੋਣਾ ਜਿੰਨਾ ਚਿਰ ਉਹ ਮਿਲ ਨਹੀਂ ਜਾਂਦਾ। ਪੰਥ ਨਿਹਾਰੇ ਕੰਮ ਨਹੀਂ, ਲੋਚਨ ਭਰੀ ਲੇ ਉਸਾਸਾ, ਉਰ ਨਾ ਭਿੱਜੈ ਪੱਗ ਨਾ ਖਿਸੈ ਹਰ ਦਰਸ਼ਨ ਕੀ ਆਸਾ, ਉੱਡੋ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ ਰਾਮ ਪਿਆਰੇ। ਇਹ ਮਨ ਦੀ ਖਿੱਚ ਹੈ, ਪੰਥ ਨਿਹਾਰੇ ਰਾਹ ਵੇਖਦਾ। ਗੁਰੂ ਸਾਹਿਬ ਨੇ ਉਦਾਹਰਨ ਬੜੀ ਪਿਆਰੀ ਦਿੱਤੀ, ਕੰਮ ਨਹੀਂ ਸ਼ਬਦ ਇਸਤਰੀ ਲਈ ਵਰਤਿਆ ਜਾਂਦਾ, ਕਹਿੰਦੇ ਇੱਕ ਕੰਮ ਨਹੀਂ ਨਾ ਪੰਥ ਨਿਹਾਰੇ ਰਾਹ ਵੇਖ ਰਹੀ ਹੈ, ਲੋਚਨ ਭਰੀ ਲੇ ਆਪਣੀਆਂ ਅੱਖਾਂ ਭਰੀਆਂ ਹੋਈਆਂ ਉਹਨੇ ਕਾਹਦੇ ਨਾਲ, ਉਡੀਕ ਨਾਲ। ਤੇ ਉਡੀਕ ਕਿਹਦੀ ਹੈ? ਆਪਣੇ ਖਸਮ ਦੀ। ਆਪਾਂ ਸਾਰੇ ਪਰਿਵਾਰਾਂ ਵਾਲੇ ਹਾਂ ਨਾ, ਗ੍ਰਸਤ ਜੀਵਨਾਂ ਵਾਲੇ ਹਾਂ, ਸਾਡਾ ਕਾਰ ਵਿਹਾਰ ਆਪਾਂ ਸਾਰੇ ਕਰਨ ਵਾਲੇ ਹਾਂ ਨਾ। ਇੱਕ ਟਾਈਮ ਹੈ, ਇੱਕ ਸਮਾਂ, ਮੰਨ ਲਓ ਸਵੇਰੇ ਗਏ ਘਰੋਂ ਨਾ, ਸ਼ਾਮਾਂ ਨੂੰ 6 ਵਜੇ 7 ਵਜੇ 8 ਵਜੇ ਅਸੀਂ ਘਰ ਵੜਨਾ, ਉਹ ਟਾਈਮ ਤੋਂ ਕਿਤੇ 10 ਮਿੰਟ ਲੇਟ ਹੋ ਜਾਓ, ਸਾਰਾ ਟੱਬਰ ਦਰਵਾਜ਼ੇ 'ਤੇ ਵੱਲ ਦੇਖਦਾ ਹੁੰਦਾ ਵੀ ਅਜੇ ਤੱਕ ਆਏ ਨਹੀਂ, ਮਾਂ ਬੱਚੇ ਦੀ ਉਡੀਕ ਕਰ ਰਹੀ, ਪਤਨੀ ਪਤੀ ਦੀ ਉਡੀਕ ਕਰ ਰਹੀ। ਕੰਮ ਨਹੀਂ ਲੋਚਨ ਭਰੀ ਲਿਓ ਸੱਸ। ਹੁਣ ਘਰ ਦਾ ਦਰਵਾਜ਼ਾ ਭਾਵੇਂ ਹਵਾ ਦੇ ਬੁੱਲੇ, ਹਵਾ ਦੇ ਨਾਲ ਹੀ ਭਾਵੇਂ ਉਹ ਆਪਸ 'ਚ ਵੱਜੇ, ਅਤੇ ਮਨ ਕੀ ਕਹਿੰਦਾ ਵੀ ਆ ਗਏ, ਆਵਾਜ਼ ਆ ਰਹੀ। ਬੱਚਾ ਜਿੱਦ ਕਰ ਰਿਹਾ ਹੋਵੇ ਨਾ, ਹਵਾ ਦੇ ਬੁੱਲੇ ਨਾਲ ਦਰਵਾਜ਼ਾ ਗੇਟ ਵੱਜਿਆ, ਬੱਚੇ ਨੂੰ ਮਾਂ ਨੇ ਕਿਹਾ ਵੀ ਲੈ ਤੇਰੇ ਪਾਪਾ ਆ ਗਏ। ਲੋਚਨ ਭਰੀ ਲੇ ਉਸਾਸਾ, ਉਰ ਨਾ ਭਿੱਜੈ ਹਿਰਦਾ ਨਹੀਂ ਭਿੱਜ ਰਿਹਾ, ਪੱਗ ਨਾ ਖਿਸੈ ਪੈਰ ਵੀ ਖਿਸਕ ਨਹੀਂ ਰਿਹਾ, ਕਿਉਂ? ਹਰ ਦਰਸ਼ਨ ਕੀ ਆਸਾ, ਆਸ ਕਿਹਦੀ ਹੈ? ਆਪਣੇ ਖਸਮ ਨੂੰ ਵੇਖਣ ਦੀ। ਮਾਲਕ ਨੇ ਉਦਾਹਰਨ ਸੰਸਾਰਕ ਦਿੱਤੀ ਹੈ ਵੀ ਹੁਣ ਉਹਨੂੰ ਆਪਾਂ ਰੱਖ ਲਈਏ ਸਾਹਮਣੇ ਉਸ ਉਦਾਹਰਨ ਨੂੰ, ਤੇ ਬੜਾ ਸੁਖਾਲਾ ਸਮਝ ਲੱਗੇ, ਮਾਂ ਦਾ ਹਿਰਦਾ ਨਹੀਂ ਧਰਵਾਸ ਧਰਦਾ, ਪਤਨੀ ਦਾ ਹਿਰਦਾ ਧਰਵਾਸ ਨਹੀਂ ਧਰਦਾ, ਬੱਚੇ ਦਾ ਹਿਰਦਾ ਧਰਵਾਸ ਨਹੀਂ ਧਰਦਾ, ਉਹਨਾਂ ਚਿਰ ਨਹੀਂ ਧਰਦਾ ਜਿੰਨਾ ਚਿਰ ਘਰ ਦਾ ਜੀ ਘਰੇ ਨਾ ਆ ਜੇ। ਸਾਹਿਬ ਕਹਿੰਦੇ ਮਨ ਨੂੰ ਖਿੱਚ ਲੱਗੀ, ਮਨ ਉਡੀਕ ਵਿੱਚ ਹੈ, ਹਾਉ ਹਰ ਬਾਝ ਉਡੀਨੀਆ ਮੇਰੀ ਜਿੰਦੁੜੀਏ, ਹੇ ਮੇਰੀਏ ਜਿੰਦੇ ਮੈਂ ਅਕਾਲ ਪੁਰਖ ਪਰਮੇਸ਼ਵਰ ਤੋਂ ਬਿਨਾਂ ਉਡੀਕ ਵਿੱਚ ਆ, ਉਦਾਸ ਆ ਮੈਂ ਜਿਉਂ ਜਲ ਬਿਨ ਕਮਲ ਉਦਾਸੇ ਰਾਮ। ਹੁਣ ਉਹ ਜਲ ਤੋਂ ਬਿਨਾਂ ਜਿਵੇਂ ਕਮਲ ਦੀ ਉਦਾਸੀ, ਕਮਲ ਦੀ ਉਦਾਸੀ ਦੂਰ ਕਰਨੀ ਉਹਨੂੰ ਜਲ ਦੇਣਾ ਹੀ ਪੈਣਾ, ਮਨ ਦੀ ਉਦਾਸੀ ਦੂਰ ਕਰਨੀ ਤੇ ਇਹਨੂੰ ਰੱਬ ਦੀ ਯਾਦ ਦੇਣੀ ਪਏਗੀ, ਅਕਾਲ ਪੁਰਖ ਪਰਮੇਸ਼ਵਰ ਦਾ ਚਿੰਤਨ ਇਹਨੂੰ ਦੇਣਾ ਪੈਣਾ, ਤੇ ਜਿੱਦਣ ਇਸ ਮਨ ਨੂੰ ਉਹਦੇ ਦਰਸ਼ਨ ਹੋਣਗੇ ਉਦਣ ਇਹ ਮਨ ਤਰਵਾਸ ਤਰੇਗਾ। ਉਡੀਕ ਉਹਦੀ ਹੈ। ਔਰ ਉਡੀਕ ਸੰਪੂਰਨ ਉਦੋਂ ਹੋਣੀ ਹੈ ਜਦੋਂ ਉਹ ਘਰ 'ਚ ਆਏਗਾ। ਫਿਰ ਜਦੋਂ ਘਰ 'ਚ ਆਉਂਦਾ ਨਾ, ਫਿਰ ਬਾਬਾ ਕਬੀਰ ਸਾਹਿਬ ਨੂੰ ਪੜ੍ਹੋ, ਜਿਹਦੀ ਉਡੀਕ ਮਨ ਬੜੇ ਲੰਮੇ ਚਿਰ ਤੋਂ ਕਰ ਰਿਹਾ, ਸਹਿਜ ਸੁਭਾਅ ਕਰੇ ਆ ਜੇ, ਚਾਹ ਚੜ੍ਹ ਜਾਂਦਾ,
ਰਿਸ਼ਤੇਦਾਰ ਸਾਕ ਸੰਬੰਧੀ ਬਹੁਤ ਨੇ, ਪਰ ਕੋਈ ਸਾਕ ਸੰਬੰਧ ਨਾ ਬੜਾ ਖਾਸ ਬਣ ਜਾਂਦਾ। ਉਹ ਖਾਸ ਤਾਂ ਬਣ ਜਾਂਦਾ, ਉਹਦੀ ਸੋਚ ਸਾਡੇ ਨਾਲ ਮਿਲਦੀ ਹੁੰਦੀ ਹੈ, ਅਤੇ ਜਿਹੜੇ ਰਿਸ਼ਤੇਦਾਰ ਦੀ ਸੋਚ ਸਾਡੇ ਨਾਲ ਮਿਲਦੀ ਹੋਵੇ ਸਾਨੂੰ ਉਹ ਚੰਗਾ ਬੜਾ ਲੱਗਦਾ। ਫਿਰ ਅਸੀਂ ਕਹਿੰਦੇ ਹਾਂ ਵੀ ਰਿਸ਼ਤੇਦਾਰ ਤਾਂ ਸਾਡੇ ਬੜੇ, ਪਰ ਆਹ ਸਭ ਤੋਂ ਵਧੀਆ, ਇਹਦੇ ਨਾਲ ਸਾਡੀ ਨੇੜਤਾ ਬੜੀ। ਹੁਣ ਉਹਦੇ ਨਾਲ ਨੇੜਤਾ ਕਿਹੜਾ ਵੱਖਰੀ ਹੈ, ਉਹ ਕਿਹੜਾ ਸਾਡੇ ਘਰ ਆ ਕੇ ਬੈਠਾ, ਉਹਦੇ ਨਾਲ ਨੇੜਤਾ ਇਸ ਕਰਕੇ ਹੈ ਵੀ ਉਹਦੇ ਨਾਲ ਸਾਡੀ ਸੋਚ ਮਿਲਦੀ ਹੈ। ਕਿਤੇ ਇਕੱਠੇ ਹੋਈਏ ਬਸ ਉਹਦੇ ਨਾਲ ਹੀ ਰਹਿਣਾ, ਕਿਉਂਕਿ ਸੋਚ ਮਿਲਦੀ ਹੈ, ਵਿਚਾਰ ਮਿਲਦਾ ਉਹਦੇ ਨਾਲ ਨਾ। ਫਿਰ ਵਿਚਾਰ ਕਰਦੇ ਹਾਂ, ਉਹਨੂੰ ਇਹ ਵੀ ਕਹਿਣਾ ਵੀ ਤੁਸੀਂ ਕਦੇ ਘਰੇ ਵੀ ਆਓ, ਬੜਾ ਚਿਰ ਹੋ ਗਿਆ। ਮਨ ਇੱਕ ਉਡੀਕ ਵਿੱਚ, ਉਹਨੇ ਦੱਸਤਾ ਵੀ ਮੈਂ ਆਉਣਾ ਹੈ, ਮਨ ਉਡੀਕ ਕਰਨ ਲੱਗ ਗਿਆ। 2 ਦਿਨ, 4 ਦਿਨ, 10 ਦਿਨ, 15-20 ਮਹੀਨਾ ਲੰਘ ਗਿਆ, ਮਨ ਉਡੀਕ ਕਰੀ ਜਾ, ਅਤੇ ਜਿੱਦਣ ਉਹ ਆਵੇ ਉਦਣ ਇੱਕ ਸਿੱਧਾ ਜਿਹਾ ਨਾ ਪੰਜਾਬੀ 'ਚ ਅਖਾਣ ਵਰਤਿਆ ਜਾਂਦਾ, ਫਿਰ ਪੈਰ ਭੂੰਜੇ ਨਹੀਂ ਲੱਗਦਾ, ਚਾਹ ਚੜ੍ਹ ਜਾਂਦਾ, ਪੈਰ ਜ਼ਮੀਨ 'ਤੇ ਨਹੀਂ। ਜਿਸ ਅਕਾਲ ਪੁਰਖ ਦੀ ਉਡੀਕ ਵਿੱਚ ਮਨ ਉਦਾਸ ਹੈ, ਉਹ ਰੱਬ ਘਰ ਆ ਗਿਆ, ਹਿਰਦੇ ਰੂਪੀ ਘਰ 'ਚ ਆ ਗਿਆ। ਬਾਬਾ ਕਬੀਰ ਸਾਹਿਬ ਨੇ ਇੱਕ ਸ਼ਬਦ ਦਿੱਤਾ, ਗਾਵੋ ਗਾਵੋ ਰੀ ਦੁਲਹਨੀ ਮੰਗਲ ਚਾਰ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰ। ਹੇ ਮੇਰੀਓ ਸਖੀਓ, ਹੁਣ ਤੁਸੀਂ ਖੁਸ਼ੀ ਦੇ ਗੀਤ ਗਾਓ, ਕਿਉਂ? ਕਿਉਂਕਿ ਮੈਂ ਜਿਹਦੀ ਉਡੀਕ ਵਿੱਚ ਬੈਠੀ ਸਾਂ ਨਾ, ਉਹ ਉਡੀਕ ਮੇਰੀ ਅੱਜ ਪੂਰੀ ਹੋਈ ਹੈ। ਮੇਰੇ ਗ੍ਰਹਿ ਆਏ, ਮੇਰੇ ਘਰ ਦੇ ਵਿੱਚ ਆ ਗਏ ਰਾਜਾ ਰਾਮ ਪਤਾਰ, ਉਹ ਮੇਰਾ ਪਤਾਰ, ਮੇਰਾ ਖਸਮ ਅਕਾਲ ਪੁਰਖ ਮੇਰੇ ਘਰ ਦੇ ਵਿੱਚ ਆਇਆ। ਇਸ ਕਰਕੇ ਗਾਵੋ ਗਾਵੋ ਰੀ ਦੁਲਹਨੀ। ਹੁਣ ਇੱਥੇ ਨਾ ਘਰ ਸ਼ਬਦ ਵਰਤਿਆ ਗਿਆ ਸਰੀਰ ਹਿਰਦੇ ਵਾਸਤੇ, ਦੁਲਹਨੀ ਸ਼ਬਦ ਵਰਤਿਆ ਗਿਆ ਗਿਆਨ ਤੇ ਕਰਮ ਇੰਦਰੀਆਂ ਵਾਸਤੇ, ਇੰਦਰੀਆਂ ਵਾਸਤੇ। ਘਰ ਤੇ ਕਾਇਆ, ਖੁਸ਼ੀ ਕੌਣ ਮਨਾ ਰਹੀ? ਇਸ ਕਾਇਆ ਵਿੱਚ ਬੈਠੀ ਹੋਈ ਜੀਵ ਇਸਤਰੀ, ਕਾਇਆ ਜੀਵ ਇਸਤਰੀ ਨਹੀਂ ਹੈ, ਇਹਦੇ ਅੰਦਰ ਜਿਹੜੀ ਜੋਤ ਹੈ ਉਹ ਜੀਵ ਇਸਤਰੀ। ਉਹ ਉਡੀਕ ਵਿੱਚ ਬੈਠੀ ਖਸਮ ਆ ਗਿਆ, ਅਕਾਲ ਪੁਰਖ ਆ ਗਿਆ। ਜਦੋਂ ਉਹ ਹਿਰਦੇ ਰੂਪੀ ਘਰ 'ਚ ਆਇਆ, ਹੁਣ ਉਹਨੇ ਆਵਾਜ਼ ਮਾਰੀ, ਹੇ ਮੇਰੇ ਨੇਤਰੋ, ਹੇ ਮੇਰੇ ਸ਼ਰਵਣੋ, ਹੇ ਮੇਰੀ ਰਸਨਾ, ਹੇ ਮੇਰੇ ਹੱਥ ਪੈਰ, ਉਹਨੂੰ ਸਾਰੇ ਗਿਆਨ ਕਰਮ ਇੰਦਰੇ ਜਿੰਨੇ ਨੇ, ਇਹਨਾਂ ਨੂੰ ਕੀ ਕਿਹਾ? ਗਾਵੋ ਗਾਵੋ ਰੀ ਦੁਲਹਨੀ ਮੰਗਲ ਚਾਰ, ਤੁਸੀਂ ਖੁਸ਼ ਮੰਗਲ ਚਾਰ ਕਹਿੰਦੇ ਖੁਸ਼ੀ ਦੇ ਗੀਤ, ਕਹਿੰਦੇ ਖੁਸ਼ੀ ਦੇ ਗੀਤ ਗਾਓ। ਕਹਿੰਦੇ ਪੁੱਛਿਆ ਕਿਉਂ ਭਾਈ? ਕਹਿੰਦੇ ਖੁਸ਼ੀ ਦਾ ਮੌਕਾ, ਖੁਸ਼ੀ ਦਾ ਵੇਲਾ। ਕਿਹੜੀ ਖੁਸ਼ੀ ਦਾ ਵੇਲਾ? ਕਹਿੰਦੇ ਮੇਰੇ ਗ੍ਰਹਿ ਆਏ, ਮੇਰੇ ਘਰ 'ਚ ਆ ਗਏ ਰਾਜਾ ਰਾਮ ਪਤਾਰ, ਮੈਂ ਉਡੀਕ ਕਰ ਰਹੀ ਸਾਂ, ਉਹ ਮੇਰੇ ਘਰ 'ਚ ਆਇਆ, ਇਸ ਕਰਕੇ ਹੁਣ ਤੁਸੀਂ ਖੁਸ਼ੀ ਦੇ ਗੀਤ ਗਾ। ਜਿਹਦੇ ਤੋਂ ਬਿਨਾਂ ਪਹਿਲਾਂ ਜਿਉਂ ਜਲ ਬਿਨ ਕਮਲ ਉਦਾਸੇ ਰਾਮ, ਮਨ ਉਦਾਸ ਸੀ, ਹੁਣ ਉਹ ਮਨ ਖੇੜੇ 'ਚ ਆ ਗਿਆ, ਖੁਸ਼ੀ, ਹੁਣ ਮਨ ਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ। ਹੁਣ ਕੀ ਕਹਿੰਦਾ ਮਨ? ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਉਹ ਭਾਈ

ਇਸਤਰੀ ਇੰਤਜ਼ਾਰ ਕਰਦੀ ਰਹੀ। ਉਹ ਉਡੀਕ ਵਿੱਚ ਹੈ। ਸਮਾਜ ਨੇ ਕਹਿਣਾ ਸ਼ੁਰੂ ਕਰਤਾ ਵੀ ਉਹ ਨਹੀਂ ਮੁੜਦਾ। ਸਮਾਜ ਇਹ ਕਹਿਣ ਲੱਗ ਜਾਂਦਾ ਵੀ ਹੁਣ ਉਹਨੇ ਮੁੜਨਾ ਨਹੀਂ, ਉਹ ਤੇਰੇ ਨਾਲ ਛਲ ਕਰ ਗਿਆ, ਤੇਰੇ ਨਾਲ ਫਰੇਬ ਕਰ ਗਿਆ। ਪਰ ਉਹ ਇਸ ਭਰੋਸੇ 'ਤੇ ਬੈਠੀ ਹੈ, ਨਹੀਂ ਇੱਕ ਦਿਨ ਆਏਗਾ ਮੇਰਾ ਖਸਮ ਮੁੜ ਕੇ ਆਏਗਾ। ਸਾਲ ਖੰਡ ਹੋਰ ਗੁਜ਼ਰ ਗਿਆ, ਸਮਾਜ ਨੇ ਪੱਕਾ ਹੀ ਕਹਿ ਤਾ ਵੀ ਤੂੰ ਝੂਠੇ ਤਰਵਾਸ 'ਤੇ ਬੈਠੀ ਹੈ, ਉਹਨੇ ਮੁੜਨਾ ਕੋਈ ਵੀ ਛੱਡ, ਉਹਦਾ ਇੰਤਜ਼ਾਰ ਛੱਡ ਦੇ। ਪਰ ਇਸਤਰੀ ਅਜੇ ਵੀ ਉੱਥੇ ਹੀ ਬੈਠੀ ਹੈ, ਨਹੀਂ ਮੇਰਾ ਖਸਮ ਮੈਨੂੰ ਆਖ ਕੇ ਗਿਆ, ਮੈਂ ਪਰਤਾਂਗਾ। ਉਹ ਭਰੋਸੇ 'ਤੇ ਬੈਠੀ ਹੈ। ਜੇ ਤੇ ਮਨ ਉਡੀਕ 'ਚ ਬਹਿ ਜੇ, ਫਿਰ ਪਲ ਕੀ ਖਿੰਨ ਕੀ, ਹਰ ਪਲ ਉਹਦੀ ਯਾਦ, ਖਸਮ ਦੀ ਯਾਦ। ਵਿਕਾਰ ਕਹਿਣ ਲੱਗ ਜਾਂਦੇ ਛੱਡ, ਉਹਨੇ ਨਹੀਂ ਮੁੜਨਾ, ਉਹਨੇ ਨਹੀਂ ਮੁੜਨਾ। ਹੁਣ ਜਿੰਨੇ ਸਮਾਜ ਦੇ ਲੋਕ ਕਹਿ ਰਹੇ ਸੀ ਉਹਨੇ ਨਹੀਂ ਮੁੜਨਾ, ਜਿੱਦਣ ਉਹ ਘਰੇ ਆ ਜਾਂਦਾ ਉਦਣ ਸਾਰਿਆਂ ਦੇ ਮੂੰਹ ਬੰਦ ਹੋ ਜਾਂਦੇ ਵੀ ਉਹ ਤੇ ਮੁੜ ਆਇਆ। ਉਦਣ ਇੱਕੋ ਨੂੰ ਪ੍ਰਸੰਨਤਾ ਹੈ, ਉਦਣ ਉਸ ਇਸਤਰੀ ਨੂੰ ਪ੍ਰਸੰਨਤਾ ਹੈ, ਬੜੀ ਖੁਸ਼ੀ ਹੈ ਮੇਰਾ ਖਸਮ ਪਰਤ ਆਇਆ। ਉਦਣ ਸਾਰਿਆਂ ਨੂੰ ਜਵਾਬ ਦਿੰਦੀ ਹੈ, ਮੈਂ ਆਖਿਆ ਸੀ ਮੇਰਾ ਖਸਮ ਆਏਗਾ ਔਰ ਉਹ ਪਰਤਿਆ। ਸਮਾਜ ਦੇ ਸਾਰੇ ਲੋਕ ਉਹਦੇ ਤੋਂ ਪਾਸੇ ਹੋ ਜਾਂਦੇ ਹੁਣ ਵੀ ਇਹ ਤੇ ਸੱਚਮੁੱਚ ਉਡੀਕ ਵਿੱਚ ਬੈਠੀ ਸੀ ਤੇ ਮਿਲਿਆ। ਵਿਕਾਰਾਂ ਨੇ ਬੜਾ ਕਿਹਾ ਰੱਬ ਨੇ ਨਹੀਂ ਆਉਣਾ, ਬੜਾ ਚਿਰ ਲੰਘ ਗਿਆ। ਕਦੇ ਕਾਮ ਆ ਕੇ ਕਹਿ ਦਿੰਦਾ ਨਹੀਂ, ਕ੍ਰੋਧ ਆ ਕੇ ਕਹਿ ਦਿੰਦਾ ਨਹੀਂ, ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਦਵੈਤ, ਇਹ ਉਹ ਲੋਕ ਨੇ ਜਿਹੜੇ ਮੇਰੇ ਮਨ ਨੂੰ ਰੋਜ਼ ਕਹਿੰਦੇ ਉਹ ਤੂੰ ਜਿਹਦੀ ਉਡੀਕ 'ਚ ਬੈਠਾ ਉਹਨੇ ਨਹੀਂ ਆਉਣਾ, ਛੱਡ ਉਹਦਾ ਇੰਤਜ਼ਾਰ ਛੱਡ, ਆ ਸਾਡੇ ਨਾਲ ਮਿੱਤਰਤਾ ਪਾ, ਸਾਡੇ ਨਾਲ ਬੈਠਿਆ ਉੱਠਿਆ ਕਰ, ਅਸੀਂ ਤੈਨੂੰ ਜ਼ਿੰਦਗੀ ਦਾ ਆਨੰਦ ਦਿੰਦੇ ਹਾਂ। ਮਨ ਨੂੰ ਬੜਾ ਆਖਿਆ ਵਿਕਾਰਾਂ ਨੇ, ਪਰ ਮਨ ਨੇ ਇੱਕੋ ਹੀ ਗੱਲ ਕਹੀ, ਨਹੀਂ ਮੈਂ ਆਪਣੇ ਕਰਤੇ ਦੀ ਉਡੀਕ ਵਿੱਚ ਹਾਂ, ਉਹ ਆਏਗਾ। ਜਿੱਦਣ ਉਹ ਆ ਗਿਆ ਉਦਣ ਫਿਰ ਦੂਤਾਂ ਦਹਨ ਭਇਆ। ਉਦਣ ਕਹਿਤਾ ਨਾ ਇਸਤਰੀ, ਨਸ ਵੰਜੋ ਕਿਲ ਵਿਖੋ, ਚਲੇ ਜਾਓ ਤੁਸੀਂ ਸਾਰੇ ਦੌੜ ਜਾਓ, ਕਰਤਾ ਘਰ ਆਇਆ, ਉਹ ਮੈਂ ਜਿਹਦੀ ਉਡੀਕ ਕਰਦੀ ਸਾਂ ਉਹ ਮੇਰੇ ਘਰ 'ਚ ਆ ਗਿਆ, ਤੁਹਾਡੀ ਜ਼ਰੂਰਤ ਨਹੀਂ ਹੈ। ਸਾਰਿਆਂ ਦਾ ਮਰਨ ਹੋ ਗਿਆ, ਜ਼ੁਬਾਨਾਂ ਬੰਦ ਹੋ ਗਈਆਂ। ਸਾਹਿਬ ਕਹਿੰਦੇ ਹੇ ਮੇਰੀ ਇਹ ਜਿੰਦੇ, ਉਹ ਅਕਾਲ ਪੁਰਖ ਪਰਮੇਸ਼ਵਰ ਦੀ ਉਡੀਕ ਵਿੱਚ ਮੈਂ ਬੈਠੀ ਹਾਂ, ਉਦਾਸ ਹਾਂ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਤੋਂ ਬਿਨਾਂ ਉਦਾਸ ਹੁੰਦਾ।

ਸਮਾਜ ਨੇ ਬਹੁਤ ਕਿਹਾ ਵੀ ਨਹੀਂ, ਮਨ ਵੀ ਉਦਾਸ ਹੋ ਗਿਆ ਵੀ ਇੰਨੇ ਲੋਕ ਥੋੜ੍ਹੀ ਝੂਠ ਬੋਲਦੇ ਹੋਣਗੇ। ਫਿਰ ਨਾ ਵਿਚੋਲਾ, ਫਿਰ ਉਹਨੂੰ ਪੁੱਛਿਆ ਜਾਂਦਾ ਵੀ ਦੱਸ ਭਾਈ ਹੁਣ ਤੂੰ ਰਿਸ਼ਤਾ ਜੋੜਿਆ ਸੀ, ਤੂੰ ਦੱਸ ਜਵਾਬ ਦੇ। ਗੁਰੂ ਸਾਡਾ ਵਿਚੋਲਾ ਹੈ, ਅਕਾਲ ਪੁਰਖ ਸਾਡਾ ਖਸਮ ਹੈ, ਅਸੀਂ ਉਹਦੀਆਂ ਇਸਤਰੀਆਂ ਹਾਂ। ਗੁਰੂ ਸਾਡਾ ਵਿਚੋਲਾ ਹੈ, ਮਨ ਨੂੰ ਖਸਮ ਨਹੀਂ ਮਿਲਿਆ। ਮਨ ਨੇ ਗੁਰੂ ਨੂੰ ਸਵਾਲ ਕੀਤਾ ਵੀ ਸਤਿਗੁਰੂ ਦੱਸ ਮੇਲ ਕਦੋਂ ਹੋਏ। ਮਨ ਉਦਾਸ ਹੈ ਨਾ, ਨਹੀਂ ਖਸਮ ਮਿਲਿਆ, ਉਦਾਸ ਹੋ ਗਿਆ, ਮਨ ਉਦਾਸ ਹੋ ਗਿਆ। ਫਿਰ ਕਹਿੰਦੇ ਹੇ ਮੇਰੀ ਇਹ ਜਿੰਦੇ ਤੂੰ ਉਦਾਸ ਨਾ ਹੋ। ਕਿਉਂ? ਕਿਉਂਕਿ ਨਾ ਗੁਰ ਪੂਰੈ ਮੇ ਲਾਇਆ ਮੇਰੀ ਜਿੰਦੜੀਏ। ਵਿਚੋਲੇ 'ਤੇ ਭਰੋਸਾ ਹੈ? ਹੁਣ ਮਨ ਨੂੰ ਇੰਨਾ ਕੁ ਤਾਂ ਭਰੋਸਾ ਕਰਨਾ ਹੀ ਪੈਣਾ ਨਾ ਵੀ ਗੁਰੂ ਮੇਰਾ ਵਿਚੋਲਾ, ਮੈਨੂੰ ਕਾਹਦੀ ਚਿੰਤਾ ਹੈ। ਜਦੋਂ ਗੁਰੂ ਕਹਿ ਰਿਹਾ ਵਿਚੋਲਾ ਕਹਿ ਰਿਹਾ

ਪਰਵਾਹ ਨਾ ਕਰ, ਮੈਂ ਜ਼ਿੰਮੇਵਾਰ ਬੈਠਾ। ਫਿਰ ਅਸੀਂ ਚਿੰਤਾ ਸਾਨੂੰ ਕਰਨੀ ਚਾਹੀਦੀ ਕਿ ਛੱਡ ਦੇਣੀ ਚਾਹੀਦੀ? ਇੱਕ ਬਚਨ ਆਪਾਂ ਪੜ੍ਹ ਲੈਂਦੇ, ਆਪ ਜੀ ਦੀਆਂ ਰਸਨਾਵਾਂ 'ਤੇ ਰਹਿੰਦਾ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਮੈਂ ਇਕੱਲਾ ਸੁਣਿਆ ਕਿਉਂਕਿ ਮੇਰੀ ਮੇਰੇ ਨਾਲ ਅਜੇ ਖੇਡ ਕਲਾ ਨਹੀਂ ਵਰਤੀ। ਜਿੱਦਣ ਵਰਤੀ ਕਲਾ ਤੈਸੋ ਹੀ ਮੈਂ ਡੀਠ, ਉਦਣ ਮੈਂ ਵੇਖਿਆ। ਪਹਿਲੋਂ ਸੁਣਿਆ ਸੀ ਵਿਛੜਿਆ ਮੇਲੇ ਪ੍ਰਭੂ, ਜਿੱਦਣ ਉਹਨੇ ਮੈਨੂੰ ਮਿਲਾਇਆ ਉਦਣ ਮੈਂ ਕਿਹਾ ਤੈਸੋ ਹੀ ਮੈਂ ਡੀਠ। ਵਾਕਈ ਭਾਈ ਇਹ ਤੇ ਵਿਛੜਿਆਂ ਨੂੰ ਮਿਲਦਾ, ਤੈਸੋ ਹੀ ਮੈਂ ਡੀਠ, ਮੈਂ ਉਦਣ ਵੇਖਿਆ ਜਿੱਦਣ ਮੈਨੂੰ ਮਿਲਾਪ ਬਖਸ਼ਿਆ। ਫਿਰ ਜਦੋਂ ਉਹਨੇ ਮਿਲਾਪ ਬਖਸ਼ਿਆ, ਹੁਣ ਉੱਥੇ ਇਹ ਥੋੜ੍ਹੀ ਸੀ ਵੀ ਤੂੰ ਆਪਣੀ ਮਰਜ਼ੀ ਕਰ ਲਾ, ਉੱਥੇ ਇਹ ਸੀ ਤੁਸੀਂ ਵਿਚੋਲੇ ਹੋ, ਤੁਸੀਂ ਮਿਲਾਪ ਕਰਾਉਣਾ, ਕਿੱਦਾਂ ਕਰਾਉਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ। ਗੁਰੂ ਨੂੰ ਸੌਂਪਤਾ, ਉਹਦੇ ਅੱਗੇ ਰੱਖਤਾ, ਨਾਤਾ ਉਹਦੇ ਨਾਲ ਹੀ ਜੋੜਨਾ। ਫਿਰ ਸਾਹਿਬ ਕਹਿੰਦੇ ਜਦੋਂ ਉਹਨੂੰ ਆਖਿਆ ਨਾ ਵੀ ਤੁਸੀਂ ਨਾਤਾ ਜੋੜਨਾ, ਕਹਿੰਦੇ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਫਿਰ ਉਹਨੇ ਵਿਚੋਲ ਕੀ ਕੀਤੀ? ਹਰ ਨਾਮੋ ਮੰਤਰ ਦ੍ਰਿੜਾਏ ਦਾ। ਉਹਨੇ ਮੈਨੂੰ ਪੁੱਛਿਆ ਤੁਹਾਡੇ ਕੋਲ ਕੀ ਹੈ? ਮੈਂ ਕਿਹਾ ਜੀ ਮੇਰੇ ਕੋਲ ਕੁਛ ਵੀ ਨਹੀਂ। ਫਿਰ ਇਉਂ ਕਰ, ਆ ਧਨ ਜੋੜ ਹਰ ਨਾਮੋ ਮੰਤਰ ਦ੍ਰਿੜਾਏ ਦਾ। ਤੇ ਜਿਹੜਾ ਤੁਹਾਡੇ ਕੋਲ ਹੰਕਾਰ ਹੈ ਨਾ, ਜਿਹੜੇ ਔਗੁਣ, ਗੁਰੂ ਸਾਹਿਬ ਕਹਿੰਦੇ ਫਿਰ ਛੱਡੋ। ਪਹਿਲੋਂ ਕਿਹਾ ਹਰ ਨਾਮੋ ਮੰਤਰ ਦ੍ਰਿੜਾਏ ਦਾ, ਦ੍ਰਿੜ ਕਰਾਇਆ ਉਹਨੇ ਮੰਤਰ ਨਾਮ ਰੂਪੀ ਧਨ ਇਕੱਠਾ ਕਰ। ਔਰ ਜਿਹੜਾ ਕੁਛ ਤੂੰ ਜੋੜੀ ਬੈਠੀ ਹੈ ਨਾ, ਇਹ ਭਲੀਏ ਜੀਵ ਇਸਤਰੀਏ, ਇਹ ਸਾਰਾ ਕੁਛ ਛੱਡ ਦੇ। ਕੱਟੇ ਹਉ ਮੈਂ ਰੋਗ। ਹੁਣ ਗੁਰੂ ਨੇ ਹੀ ਦੱਸਣਾ ਸੀ ਨਾ ਵੀ ਕਿਹੜੇ ਗੁਣ ਉਹਨੂੰ ਚੰਗੇ ਲੱਗਦੇ ਤੇ ਕਿਹੜੇ ਨਹੀਂ। ਮੈਂ ਕਦੇ ਮੈਂ ਤੋਂ ਬਿਨਾਂ ਗੱਲ ਨਹੀਂ ਸੀ ਕੀਤੀ, ਹੰਕਾਰ ਤੋਂ ਬਿਨਾਂ ਗੱਲ ਨਹੀਂ ਸੀ ਕੀਤੀ ਵੀ ਮੈਂ ਹਾਂ। ਗੁਰੂ ਬਾਬਾ ਜੀ ਕਹਿੰਦੇ ਉਹਨੂੰ ਚੰਗਾ ਨਹੀਂ ਲੱਗਦਾ, ਉਹਨੂੰ ਇਹ ਚੰਗਾ ਨਹੀਂ ਲੱਗਦਾ, ਤੂੰ ਛੱਡ ਦੇ ਇਹ, ਛੱਡ ਦੇ, ਸਿਰਫ ਤੂੰ ਤੱਕ ਦਾ ਸਫ਼ਰ ਤੈਅ ਕਰਨਾ, ਮੈਂ ਛੱਡ ਦੇ। ਜਦੋਂ ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹਉ ਮੈਂ ਰੋਗ, ਫਿਰ ਨਾਨਕ ਸਤਿਗੁਰ ਤਿੰਨਾਂ ਮਿਲਾਇਆ, ਜਿੰਨਾ ਤੁਰੇ ਪਿਆ ਸੰਜੋਗ। ਆਪਣ ਲਿਆ ਜੇ ਮਿਲੈ ਵਿਛੁੜ ਕਿਉਂ ਰੋਵਨ। ਸੰਜੋਗ ਆਪਦੀ ਮਰਜ਼ੀ ਨਾਲ ਥੋੜ੍ਹੀ ਬਣਦਾ। ਸਾਹਿਬ ਕਹਿੰਦੇ ਆਪਣ ਲਿਆ, ਗੁਰੂ ਅਰਜਨ ਸਾਹਿਬ ਕੱਲ ਦਾ ਪਾਵਨ ਬਚਨ ਜੋ ਆਪ ਜੀ ਨੇ ਵਿਚਾਰਿਆ ਜੇਠ ਮਹੀਨੇ ਚ, ਜੇ ਆਪਣੇ ਜ਼ੋਰ ਨਾਲ ਕੁਛ ਮਿਲਦਾ ਵਿਛੜ ਕਿਉਂ ਰੋਵਨ। ਫਿਰ ਜੀਵ ਇੱਕ ਦੂਜੇ ਤੋਂ ਵਿਛੜ ਕੇ ਰੋਂਦੇ ਤੇ ਕੁਰਲਾਉਂਦੇ ਕਿਉਂ? ਸੰਜੋਗ ਇੱਥੇ ਜੀਵਾਂ ਦਾ ਆਪਸ ਵਿੱਚ ਆਪਣੀ ਮਰਜ਼ੀ ਨਾਲ ਸੰਜੋਗ ਨਹੀਂ, ਉਹ ਤਾਂ ਫਿਰ ਰੱਬ ਹੈ। ਸੰਸਾਰਕ ਤੌਰ 'ਤੇ ਤੁਸੀਂ ਮਿੱਤਰਤਾ ਨਿਭਾਉਣੀ ਨਾ ਕਿਸੇ ਨਾਲ, ਬੜੀ ਗੂੜੀ ਮਿੱਤਰਤਾ ਹੈ, ਬਹੁਤ ਚੰਗਾ ਰਿਸ਼ਤਾ ਹੈ, ਬੜਾ ਚੰਗਾ ਨਾਤਾ ਹੈ। ਆਪਾਂ ਜਿਸ ਰੂਪ 'ਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਉਸ ਪਤੀ ਪਤਨੀ ਦਾ ਨਾਤਾ ਹੈ। ਹੁਣ ਇਹ ਨਾਤਾ ਬਹੁਤ ਜ਼ਿਆਦਾ ਨੇੜਲਾ ਹੈ, ਨਜ਼ਦੀਕੀ ਹੈ, ਔਰ ਬੜਾ ਸਮਾਜ ਅੰਦਰ ਚੰਗੇ ਨਜ਼ਰੀਏ ਵਾਲਾ ਨਾਤਾ ਹੈ ਪਤੀ ਅਤੇ ਪਤਨੀ ਦਾ। ਖੜੋਤਾ ਭਰੋਸੇ 'ਤੇ, ਇਹ ਰਿਸ਼ਤਾ ਸਿਰਫ ਵਿਸ਼ਵਾਸ 'ਤੇ ਖੜੋਤਾ ਹੈ। ਪਤੀ ਅਤੇ ਪਤਨੀ ਨਾਲ ਰਿਸ਼ਤਾ ਬਣਿਆ ਕਾਹਦੇ 'ਤੇ ਹੈ? ਵਿਸ਼ਵਾਸ 'ਤੇ ਹੀ ਬਣਿਆ। ਖੜੋਤਾ ਕਾਹਦੇ 'ਤੇ ਹੈ? ਵਿਸ਼ਵਾਸ।
ਜੇ ਆਪਾਂ ਕਹੀਏ ਵੀ ਕੋਈ ਹੈ ਨਾ ਸਹਿਜ ਸੁਭਾਅ, ਜਿਵੇਂ ਆਪਾਂ ਕਹਿੰਦੇ ਬਲੱਡ ਰਿਲੇਸ਼ਨ 'ਤੇ ਨਹੀਂ ਹੈ ਨਾ, ਸਿਰਫ ਵਿਸ਼ਵਾਸ 'ਤੇ ਖੜੋਤਾ। ਜੇ ਇਸ ਰਿਸ਼ਤੇ ਹੈ ਬੜਾ ਮਜ਼ਬੂਤ, ਮਜ਼ਬੂਤ ਵੀ ਬੜਾ ਹੈ ਰਿਸ਼ਤਾ, ਪਰ ਓਨਾ ਚਿਰ ਹੀ ਮਜ਼ਬੂਤ ਹੈ ਜਿੰਨਾ ਚਿਰ ਵਿਸ਼ਵਾਸ ਪੱਕਾ ਹੈ। ਇਸ ਰਿਸ਼ਤੇ 'ਚੋਂ ਵਿਸ਼ਵਾਸ ਟੁੱਟ ਜਾਏ, ਸਮਾਜ ਵਿੱਚ ਤੁਸੀਂ ਰਿਸ਼ਤਾ ਜੋੜ ਕੇ ਵਿਖਾਓ। ਇਹ ਨਾਤਾ ਸਿਰਫ ਭਰੋਸੇ 'ਤੇ ਹੈ, ਵਿਸ਼ਵਾਸ 'ਤੇ ਹੈ। ਇਸ ਰਿਸ਼ਤੇ 'ਚੋਂ ਵਿਸ਼ਵਾਸ ਟੁੱਟ ਜੇ, ਪਤੀ ਦਾ ਪਤਨੀ ਤੋਂ ਵਿਸ਼ਵਾਸ ਉੱਠ ਜਾਏ, ਪਤਨੀ ਦਾ ਪਤੀ ਤੋਂ ਭਰੋਸਾ ਉੱਠ ਜਾਏ, ਰਿਸ਼ਤਾ ਰਹੇਗਾ? ਸਮਾਜ 'ਚ ਕਿੰਨੇ ਉਨੇ ਸ਼ਾਇਦ ਅੱਜ ਦੀ ਜਨਰੇਸ਼ਨ ਵਿੱਚ ਸਕਸੈਸਫੁਲ ਰਿਲੇਸ਼ਨ ਨਹੀਂ ਮਿਲਣਗੇ, ਨਿਭਦੇ ਰਿਸ਼ਤੇ ਨਹੀਂ ਮਿਲਣਗੇ, ਜਿੰਨੇ ਰਿਸ਼ਤੇ ਇੱਕ ਦੂਜੇ ਦੀ ਖਿਲਾਫਤ ਵਿੱਚ ਮਿਲਣਗੇ। ਕਾਰਨ ਵਿਸ਼ਵਾਸ ਕਮਜ਼ੋਰ ਹੈ, ਭਰੋਸਾ ਨਹੀਂ ਹੈ। ਕਈ ਵਾਰ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਆ 20 ਕੁ ਸਾਲ ਤੋਂ ਪਹਿਲਾਂ ਪਿਛੋਕੜ ਚਲੇ ਜਾਓ, 20 ਕੁ ਸਾਲ ਬਹੁਤਾ ਨਹੀਂ ਮੈਂ ਕਹਿੰਦਾ, ਮਤਲਬ ਸਾਡੇ ਮਾਤਾ ਪਿਤਾ ਰੂਪ 'ਚ ਜਿਨ੍ਹਾਂ ਨੇ ਰਿਸ਼ਤੇ ਨਿਭਾਏ, ਤੁਸੀਂ ਵੇਖਿਆ ਕਦੇ ਉਹਨਾਂ ਦੇ ਰਿਸ਼ਤੇ ਟੁੱਟਦੇ? ਕਦੇ ਵੀ? ਪਿਓ ਨੇ ਕਈ ਵਾਰੀ ਮਾਂ ਨੂੰ ਝਿੜਕ ਵੀ ਲੈਣਾ, ਮਾਂ ਨੇ ਕਦੇ ਅੱਗੋਂ ਜ਼ੁਬਾਨ ਨਹੀਂ ਸੀ ਆਖੀ ਖੋਲ੍ਹ ਕੇ ਵੀ ਮੈਂ ਨਹੀਂ ਸੁਣਦੀ ਤੁਹਾਡੀ, ਉਹਨੇ ਚੁੱਪ ਧਾਰਨ ਕਰ ਜਾਣੀ। ਉਹਨੇ ਵੇਖਿਆ ਵੀ ਮੇਰਾ ਖਸਮ ਹੁਣ ਕ੍ਰੋਧ ਵਿੱਚ ਹੈ, ਉਹਨੇ ਪਾਸਾ ਵੱਟ ਜਾਣਾ। ਤੁਸੀਂ ਵੇਖੋ ਅੱਜ ਸੋਸ਼ਲ ਮੀਡੀਆ 'ਤੇ ਐਸੇ ਰਿਸ਼ਤੇ ਮਿਲਣਗੇ ਜਿਹੜੇ ਸਮਾਜਿਕ ਤੌਰ 'ਤੇ ਬਣਾਈਆਂ ਹੋਈਆਂ ਨਾ, ਸਿਲਵਰ ਜੁਬਲੀ ਮਿਲ ਜਾਏਗੀ, ਗੋਲਡਨ ਜੁਬਲੀ ਮਿਲ ਜਾਏਗੀ, 25 ਸਾਲ ਹੋ ਗਏ, 50 ਸਾਲ ਹੋ ਗਏ। ਬਹੁਤ ਘੱਟ ਰਿਸ਼ਤੇ ਐਸੇ ਮਿਲਣਗੇ ਜਿਹੜੇ ਇਹ ਕਹਿਣਗੇ 3 ਸਾਲ ਹੋ ਗਏ, 4 ਸਾਲ ਹੋ ਗਏ। ਬਹੁਤ ਮੁਸ਼ਕਲ ਲੰਘਦਾ, ਬਹੁਤ ਮੁਸ਼ਕਲ। ਕਿਉਂ? ਵਿਸ਼ਵਾਸ ਕਮਜ਼ੋਰ ਹੈ, ਭਰੋਸਾ ਨਹੀਂ। ਪਤੀ ਦਾ ਪਤਨੀ 'ਤੇ ਭਰੋਸਾ ਨਹੀਂ ਹੈ, ਅਤੇ ਪਤਨੀ ਨੂੰ ਪਤੀ 'ਤੇ ਨਹੀਂ, ਪਤੀ ਨੂੰ ਪਤਨੀ 'ਤੇ ਭਰੋਸਾ ਨਹੀਂ, ਅਤੇ ਨਿਭੇਗਾ ਨਹੀਂ ਰਿਸ਼ਤਾ। ਖੈਰੇ ਮੈਂ ਜ਼ਿਕਰ ਤਾਂ ਕਰਨ ਲੱਗਿਆ ਜੀ, ਜਿੰਨਾ ਚਿਰ ਵਿਸ਼ਵਾਸ ਨਹੀਂ ਨਾਤਾ ਨਹੀਂ ਜੁੜਦਾ। ਹੁਣ ਸੰਜੋਗ ਸਾਡਾ ਸਾਡੀ ਮਰਜ਼ੀ ਨਾਲ ਬਣੇ, ਆਪਣ ਲਈ ਆ ਜੇ ਮਿਲੇ, ਵਿਛੜ ਕਿਉਂ ਰੋਵਨ? ਫਿਰ ਵਿਛੜ ਕੇ ਕੁਰਲਾਉਂਦੇ ਕਿਉਂ? ਸੰਜੋਗ ਕਿੱਥੇ ਹੈ? ਖੇਡ ਉਸ ਅਕਾਲ ਦੀ ਨਾ, ਸੰਜੋਗ ਸਾਡਾ ਆਪਣੀ ਮਰਜ਼ੀ, ਕਿਤੇ ਵੀ ਸੰਜੋਗ ਆਪਣੀ ਮਰਜ਼ੀ ਨਾਲ ਨਹੀਂ। ਸਤਿਗੁਰੂ ਕਹਿੰਦੇ ਜੇ ਅਕਾਲ ਪੁਰਖ ਖਸਮ ਨਾਲ ਸੰਜੋਗ ਬਣਾਉਣਾ, ਫਿਰ ਤੇਰੀ ਮਰਜ਼ੀ ਨਾਲ ਥੋੜ੍ਹੀ ਬਣੇਗਾ। ਕੁਝ ਗੱਲਾਂ ਮੰਨਣੀਆਂ ਵੀ ਪੈਣਗੀਆਂ ਅਤੇ ਕੁਝ ਛੱਡਣੀਆਂ ਵੀ ਪੈਣਗੀਆਂ। ਨਾਤਾ ਫਿਰ ਨਿਭਦਾ, ਫਿਰ ਹੀ ਨਿਭਦਾ ਨਾ ਜੀ ਨਾਤਾ। ਮੰਨ ਲਓ ਨਿੱਕੀ ਜਿਹੀ ਗੱਲ ਤੋਂ ਅਸੀਂ ਘਰੇ ਝਗੜਾ ਪਾ ਕੇ ਬਹਿ ਜਾਈਏ, ਨਿੱਕੀ ਜਿਹੀ ਗੱਲ ਤੋਂ, ਜਿਵੇਂ ਇੱਕ ਬਚਨ ਬਾਬਾ ਫਰੀਦ ਸਾਹਿਬ, ਨਿਵਣ ਸੋ ਅੱਖਰ ਖਵਣ ਗੁਣ ਜੇ ਭਾਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ਼ ਕਰ ਤਾਂ ਵਸ ਆਵੀ ਕੰਤ। ਹੁਣ ਇਹ ਇਕੱਲਾ ਇਸਤਰੀ ਲਈ ਨਹੀਂ ਹੈ, ਪਤੀ ਲਈ ਵੀ ਇਹੀ ਹੈ, ਸੰਸਾਰਿਕ ਤੌਰ 'ਤੇ ਵੀ ਇਹੀ ਹੈ। ਨਿਵਣ ਸੋ ਅੱਖਰ ਖਵਣ ਗੁਣ ਜੇ ਭਾਮਣੀਆਂ ਮੰਤ, ਰਿਸ਼ਤਾ ਮਜ਼ਬੂਤ ਕਰਨਾ, ਅਤੇ ਆਹ 3 ਗੁਣ ਪਤੀ ਕੋਲ ਵੀ ਹੋਣੇ ਚਾਹੀਦੇ ਅਤੇ ਪਤਨੀ ਕੋਲ ਵੀ ਹੋਣੇ ਚਾਹੀਦੇ। ਇੱਕ ਨਿਮਰਤਾ ਭਾਵ, ਨਿਵਣ ਸੋ ਅੱਖਰ, ਦੂਜਾ ਖਿਮਾ ਕਰਨ ਦਾ ਸੁਭਾਅ, ਖਵਣ ਗੁਣ, ਤੀਜਾ ਜ਼ੁਬਾਨ ਤੋਂ ਮਿਠਾਸ, ਜੇਬਾਂ ਮਣੀਆਂ ਮੰਤ। ਪਤੀ ਕੋਲ ਹੋਣ, ਪਤਨੀ ਕੋਲ ਵੀ ਹੋਣ, ਰਿਸ਼ਤਾ ਕਦੇ ਨਹੀਂ ਟੁੱਟੇਗਾ। ਨਿਮਰਤਾ ਹੋਵੇ, ਖਿਮਾ ਕਰ, ਜੇ ਪਤਨੀ ਕੋਲੋਂ ਗਲਤੀ ਹੋਈ, ਪਤੀ ਦਾ ਸੁਭਾਅ ਹੋਵੇ, ਚੱਲ ਕੋਈ ਨਹੀਂ,
ਪਤਨੀ ਕੋਲੋਂ ਗਲਤੀ ਹੋਈ, ਪਤੀ ਨੇ ਕਹਿਤਾ ਵੀ ਕੋਈ ਗੱਲ ਨਹੀਂ। ਪਤੀ ਕੋਲੋਂ ਗਲਤੀ ਹੋਵੇ ਤੇ ਪਤਨੀ ਕਹਿ ਦੇ ਜੀ ਕੋਈ ਗੱਲ ਨਹੀਂ, ਰਿਸ਼ਤਾ ਨਿਭਦਾ। ਝਗੜਾ ਤੇ ਜਿੰਨਾ ਮਰਜ਼ੀ ਪਾ ਲਓ, ਝਗੜਾ ਤੇ ਇਸ ਗੱਲ ਤੋਂ ਵੀ ਪੈ ਜਾਣਾ ਵੀ ਤੂੰ ਸਬਜ਼ੀ 'ਚ ਲੂਣ ਨਹੀਂ ਪਾਇਆ, ਤੇ ਝਗੜਾ ਇਸ ਗੱਲ ਤੋਂ ਵੀ ਪੈ ਜਾਣਾ ਵੀ ਮੈਂ 500 ਮੰਗਿਆ ਸੀ ਤੇ ਤੁਸੀਂ 50 ਦਿੱਤੇ, ਜਿੰਨਾ ਮਰਜ਼ੀ ਪਾ ਲਓ। ਹੁਣ ਹੈ ਜੇ ਇਹਨੂੰ ਮਾਈ ਗਈ ਕਰੀਏ ਫਿਰ ਤੇ ਕੁਛ ਵੀ ਨਹੀਂ, ਲੂਣ ਨਹੀਂ ਪਾਇਆ ਤੂੰ ਕਹਿ ਦੇ ਵੀ ਭਾਗਵਾਨੀ ਸਬਜ਼ੀ 'ਚ ਲੂਣ ਘੱਟ ਹੈ। ਉਹਨੇ ਅੱਗੋਂ ਸਬਜ਼ੀ ਚੁੱਕ ਕੇ ਲੈ ਜਾਣੀ ਜੀ ਮੈਂ ਪਾ ਕੇ ਲੈ ਆਉਣੀ, ਤੇ ਜੇ ਉਹਨੇ 500 ਮੰਗ ਹੀ ਲਿਆ, ਉਹਦੀ ਲੋੜ ਹੈ ਤੇਰੇ ਕੋਲ ਹੈ ਨਹੀਂ, ਤੂੰ ਕਹਿ ਦੇ ਵੀ ਭਾਗਵਾਨੀ ਅੱਜ ਨਹੀਂ ਕੱਲ੍ਹ ਨੂੰ 500 ਦਾ ਛੱਡ ਕੇ 1000 ਲੈਣੀ, ਅਗਲੀ ਵੀ ਪ੍ਰਸੰਨ। ਜੇ ਝਗੜਾ ਪਾਉਣਾ ਫਿਰ 50 ਵੀ ਨਾ ਦਿਓ, ਤੇ ਜੇ ਉੱਥੇ ਪ੍ਰੇਮ ਨਾਲ ਨਿਭਾਉਣਾ ਫਿਰ ਉਹਨੂੰ ਮਨਾ ਵੀ ਸਕਦੇ ਹਾਂ ਵੀ ਭਗਵਾਨ ਨੇ ਅੱਜ ਇੰਨੀਆਂ ਕਨਾਲੀ ਗੁਜ਼ਾਰਾ ਕਰ ਲਾ, ਫਿਰ ਨਿਭ ਵੀ ਜਾਣੀ ਹੈ। ਹੁਣ ਕਈ ਗੱਲਾਂ ਨੇ ਜਿਹੜੀਆਂ ਮੰਨਣੀਆਂ ਵੀ ਪੈਣਗੀਆਂ ਤੇ ਕਈ ਛੱਡਣੀਆਂ ਵੀ ਪੈਣਗੀਆਂ। ਗੁਰੂ ਵਿਚੋਲਗੀ ਕਰ ਰਿਹਾ, ਗੁਰੂ ਕਹਿ ਰਿਹਾ ਹਰ ਨਾਮੋ ਮੰਤਰ ਦ੍ਰਿੜਾਏ ਦਾ, ਇਹਨੂੰ ਦ੍ਰਿੜ ਕਰ, ਇਹ ਉਹਨੂੰ ਚੰਗਾ ਲੱਗਦਾ ਤੇ ਮੈਂ ਮੇਰੀ ਤੋਂ ਬਿਨਾਂ ਮਨ ਗੱਲ ਨਹੀਂ ਕਰਦਾ। ਗੁਰੂ ਸਾਹਿਬ ਕਹਿੰਦੇ ਉਹਨੂੰ ਚੰਗਾ ਨਹੀਂ, ਇਹ ਛੱਡ ਦੇ, ਕੱਟੇ ਹਉਮੈ ਰੋਗ, ਫਿਰ ਸੰਜੋਗ ਬਣੇਗਾ। ਹੁਣ ਕੁਛ ਗੱਲਾਂ ਅਪਣਾ, ਕੁਝ ਦਾ ਤਿਆਗ ਕਰ, ਰਿਸ਼ਤਾ ਨਿਭ ਜਾਣਾ। ਤੇ ਜੇ ਤੂੰ ਆਖੇ ਵੀ ਮੈਂ ਤੇ ਆਪਣੀ ਹੀ ਮਨਾਊ, ਮੈਂ ਤੇ ਆਪਣੀ ਮਨਾਊ, ਫਿਰ ਨਹੀਂ ਜੇ ਨਿਭਦਾ। ਇੱਥੇ ਤੇ ਫਿਰ ਖਸਮ ਉਹ ਹੈ ਜੀ, ਜ਼ੋਰ ਉਹਦਾ ਹੈ, ਉਹਦੇ ਅੱਗੇ ਸਾਡਾ ਤੇ ਜ਼ੋਰ ਹੀ ਕੋਈ ਨਹੀਂ। ਸੰਸਾਰਕ ਤੌਰ ਤੇ ਹੋ ਸਕਦਾ ਵੀ ਕੋਈ ਆਪਣਾ ਜ਼ੋਰ ਚਲਾ ਲਏ ਵੀ ਮੈਂ ਭਾਈ ਵੱਡੇ ਘਰ ਚੋਂ ਆਈ ਹਾਂ ਮੈਂ ਤੇਰੀ ਕਿਉਂ ਸੁਣਾ। ਪਤੀ ਵੀ ਹੋ ਸਕਦਾ ਹੱਥ ਜੋੜ ਜੇ ਵੀ ਚੱਲ ਕੋਈ ਨਹੀਂ ਕਾਹਨੂੰ ਝਗੜਾ ਪਾਉਣਾ, ਜਾਂ ਪਤੀ ਆ ਕਹਿ ਦੇ ਵੀ ਤੂੰ ਤੇ ਆਈ ਔਰ ਜਿੱਥੋਂ ਤੈਨੂੰ ਲੈ ਕੇ ਆਉਂਦਾ ਉਸ ਘਰ 'ਚ ਤੇ ਕੋਈ ਕਦਮ ਨਹੀਂ ਸੀ ਰੱਖਦਾ, ਹੈ ਨਾ, ਅਤੇ ਉਹ ਅੱਗੋਂ ਆਖੇ ਵੀ ਚੱਲ ਕੋਈ ਨਹੀਂ ਸਿਰ ਦੇ ਹਸਾਈਆਂ ਵੀ ਹੁਣ ਤੇ ਤੇਰੇ ਲੜ ਜੁੜੀ ਹਨ, ਹੁਣ ਤੇ ਘਰ ਤੇਰੇ ਬਰਾਬਰ ਦਾ ਹੀ ਹੈ, ਇਸੇ ਘਰ 'ਚ ਹਿੱਸੇਦਾਰ ਹਾਂ ਮੈਂ, ਫਿਰ ਤੇ ਨਿਭਦਾ ਹੈ। ਅਤੇ ਹੁਣ ਉਹ ਤੇ ਸੀ ਸੰਸਾਰਕ ਤੌਰ 'ਤੇ, ਗੁਰੂ ਬਾਬਾ ਜੀ ਕਹਿ ਰਹੇ ਖਸਮ ਅੱਗੇ ਅਕਾਲ ਪੁਰਖ ਅੱਗੇ ਜ਼ੋਰ ਹੀ ਕਿਸੇ ਦਾ ਨਹੀਂ, ਉੱਥੇ ਹੁਣ ਮੈਂ ਕੀ ਜ਼ੋਰ ਚਲਾ ਲੂੰ ਭਾਈ। ਉੱਥੇ ਕੀ ਹੈ, ਜਿਸ ਅੱਗੇ ਜ਼ੋਰ ਨਾ ਚੱਲਈ ਖਲੇ ਕੀਚੈ ਅਰਦਾਸ, ਉੱਥੇ ਤੇ ਬੇਨਤੀ ਹੈ ਨਾ। ਚੰਗੇ ਗੁਣ ਗੁਰੂ ਸਾਹਿਬ ਕਹਿੰਦੇ ਧਾਰਨ ਕਰ ਹੰਕਾਰ ਛੱਡ ਦੇ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਤੁਰੇ ਪਿਆ ਸੰਜੋਗ, ਫਿਰ ਮਿਲਾਪ ਵੀ ਹੋ ਜਾਂਦਾ, ਮੇਲ ਵੀ ਹੋ ਜਾਂਦਾ। ਸਾਹਿਬ ਕਹਿੰਦੇ ਇਸ ਕਰਕੇ ਮੇਰੀ ਇਹ ਜਿੰਦੜੀਏ ਗੁਰਪੂਰੈ ਮਿਲਾਇਆ ਮੇਰੀ ਜਿੰਦੜੀਏ, ਹਰ ਸੱਜਣ ਹਰ ਪ੍ਰਭ ਪਾਸੇ ਰਾਮ, ਉਹੀ ਖਸਮ ਹੁਣ ਮੇਰੇ ਕੋਲ ਹੈ ਜਿਸ ਖਸਮ ਦੀ ਉਡੀਕ ਵਿੱਚ ਮੈਂ ਉਦਾਸ ਸਾਂ, ਹੁਣ ਮਨ ਪ੍ਰਸੰਨ ਹੈ ਕਿਉਂਕਿ ਗੁਰੂ ਨੇ ਉਹਦੇ ਨਾਲ ਮਿਲਾਪ ਕਰਵਾਇਆ।

ਬੜਾ ਪਿਆਰਾ ਗੁਰੂ ਸਾਹਿਬ ਨੇ ਸ਼ਬਦ ਦਿੱਤਾ ਜੀ, ਕਹਿੰਦੇ ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ। ਇਹ ਨਾ ਜੀ ਸੰਸਾਰਕ ਇੱਕ ਰਵਾਇਤ ਹੀ ਹੈ, ਜੇ ਤੇ ਘਰ ਚੰਗਾ ਮਿਲ ਜੇ, ਬੱਚੀ ਰੂਪ 'ਚ ਬੱਚੇ ਰੂਪ 'ਚ ਰਿਸ਼ਤਾ ਚੰਗਾ ਨਿਭ ਜੇ, ਫਿਰ ਤੇ ਵਿਚੋਲੇ ਨੂੰ ਦੇ ਦੀਆਂ ਅਸੀਸਾਂ ਵੀ ਐਸੇ ਵਿਚੋਲੇ ਦਾ ਭਲਾ ਹੀ ਹੋਵੇ ਵੀ ਜਿਹਨੇ ਤੁਹਾਡੇ ਨਾਲ ਸਾਡਾ ਨਾਤਾ ਜੋੜਿਆ। ਤੇ ਜੇ ਚੰਗਾ ਨਾ ਹੋਵੇ ਫਿਰ ਨਾਲੇ ਤੇ ਉਹ ਜਿਹਨਾਂ ਨਾਲ ਨਾਤਾ ਜੁੜਿਆ ਉਹਨਾਂ ਨੂੰ ਅਪਸ਼ਬਦਾਵਲੀ ਤੇ ਨਾਲੇ ਵਿਚੋਲੇ ਨੂੰ। ਹੁਣ ਸਾਡੀ ਵਿਚੋਲਗੀ ਕੌਣ ਕਰ ਰਿਹਾ? ਗੁਰੂ। ਤੇ ਗੁਰੂ ਨੇ ਜਿਹਦੇ ਨਾਲ ਨਾਤਾ ਜੋੜਿਆ ਉਹ ਪਰਮੇਸ਼ਰ ਹੈ, ਸੰਬੰਧ ਬੜਾ ਪਿਆਰਾ ਬਣਿਆ, ਉਹਦੇ ਨਾਲ ਮਿਲਾਪ ਹੋਇਆ। ਸਤਿਗੁਰੂ ਕਹਿੰਦੇ ਮੇਰਾ ਗੁਰੂ ਵਿਚੋਲਾ ਧੰਨ ਹੈ, ਕਿਉਂਕਿ ਜਿਹਦੇ ਨਾਲ ਇਹਨੇ ਨਾਤਾ ਜੋੜਿਆ ਨਾ, ਐਸਾ ਖਸਮ ਤੇ ਹੈ ਹੀ ਨਹੀਂ ਦੂਜਾ। ਅਕਾਲ ਪੁਰਖ ਵਰਗਾ ਦੂਜਾ ਕੌਣ ਹੈ? ਉਹਦੇ ਵਰਗਾ ਦੂਜਾ ਕੋਈ ਨਹੀਂ। ਤੇ ਜੇ ਇਸ ਕਰਕੇ ਸਾਹਿਬ ਕਹਿੰਦੇ ਧੰਨ ਧੰਨ ਗੁਰੂ, ਉਹ ਗੁਰੂ ਧੰਨ ਹੈ, ਕਿਉਂ? ਹਰ ਦੱਸਿਆ ਮੇਰੀ ਜਿੰਦੜੀਏ, ਇਹ ਮੇਰੀਏ ਜਿੰਦੇ, ਉਹ ਗੁਰੂ ਦਾ ਸ਼ੁਕਰ ਕਰਿਆ ਕਰ, ਜਿਸ ਗੁਰੂ ਨੇ ਵਿਚੋਲਗੀ ਕਰਕੇ ਤੇਰਾ ਨਾਤਾ ਤੇਰੇ ਖਸਮ ਰੂਪੀ ਪਰਮੇਸ਼ਵਰ ਨਾਲ ਜੋੜਿਆ, ਪਰਮੇਸ਼ਵਰ ਰੂਪੀ ਖਸਮ ਨਾਲ ਜੋੜਿਆ। ਤੇਰਾ ਨਾਤਾ ਜੋੜਿਆ ਕਿੰਨੇ ਹੈ? ਅਕਾਲ ਪੁਰਖ ਨੇ। ਫਿਰ ਕਹਿੰਦੇ ਗੁਰੂ ਧੰਨ ਹੈ, ਇਸੇ ਕਰਕੇ ਕਿਹਾ ਨਾ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰ ਹੈ। ਆਪ ਮੁਕਤ ਹੈ, ਮੈਨੂੰ ਤਾਰ ਲਿਆ, ਮੈਂ ਇਸੇ ਗੁਰੂ ਤੋਂ ਕੁਰਬਾਨ ਜਾਂਦਾ, ਵਰਨੇ ਜਾਂਦਾ ਇਸੇ ਗੁਰੂ। ਨਾਰਾਇਣ ਨਰ ਪਤ ਨਮਸਕਾਰ ਹੈ, ਉਸ ਦੇ ਅੱਗੇ ਮੇਰੀ ਨਮਸਕਾਰ ਹੈ। ਨਾਰਾਇਣ ਅਕਾਲ ਪੁਰਖ, ਨਰਪਤ ਅਕਾਲ ਪੁਰਖ, ਨਰਪਤ ਨਰਾਂ ਦਾ ਖਸਮ ਪਤੀ, ਨਾਰਾਇਣ ਅਕਾਲ ਪੁਰਖ ਪਰਮੇਸ਼ਰ ਨਾ, ਨਮਸਕਾਰ ਹੈ, ਉਹਦੇ ਚਰਨਾਂ 'ਚ ਨਮਸਕਾਰ ਹੈ। ਫਿਰ ਕਹਿੰਦੇ ਗੁਰੂ ਤੋਂ ਕੁਰਬਾਨ ਜਾਂਦਾ ਮੈਂ, ਕਿਉਂਕਿ ਗੁਰੂ ਆਪ ਵੀ ਮੁਕਤ ਹੈ, ਉਹਨੇ ਮੈਨੂੰ ਵੀ ਮੁਕਤ ਕਰਾਤਾ। ਤੇ ਸਤਿਗੁਰੂ ਕਹਿੰਦੇ ਧੰਨ ਧੰਨ ਗੁਰੂ ਹਰ ਦੱਸਿਆ, ਦੱਸ ਤੇ ਗੁਰੂ ਨੇ ਹੀ ਪਾਈ ਨਾ ਵੀ ਆ ਮੇਰੀ ਇਹ ਜਿੰਦੇ, ਗੁਰੂ ਨੇ ਹੀ ਆਖਿਆ ਹੇ ਜਿੰਦੇ ਚੱਲ ਤੈਨੂੰ ਤੇਰੇ ਪਰਮੇਸ਼ਰ ਨਾਲ ਮਿਲਾਵਾਂ। ਜਨ ਨਾਨਕ ਨਾਮ ਵਿਗਾਸੇ ਰਾਮ, ਕਹਿੰਦੇ ਉਹ ਨਾਮ ਨੇ ਅੰਦਰ ਵਿਗਾਸ ਕੀਤਾ, ਖੇੜਾ ਹੋਇਆ, ਮਨ ਵੀ ਖੇੜ ਗਿਆ, ਜੀਵਨ ਵੀ ਖੇੜੇ ਵਿੱਚ ਆ ਗਿਆ, ਉਦਾਸੀ ਰਹਿ ਕੋਈ ਨਹੀਂ ਗਈ, ਮਨ ਆਨੰਦ ਵਿੱਚ ਰਹਿੰਦਾ ਤੇ ਹਰ ਵੇਲੇ ਹੁਣ ਜਿੰਦ ਰੂਪੀ ਇਸਤਰੀ ਮੇਰੀ ਜਿੰਦੜੀ ਜਿਹੜੀ ਹੈ ਨਾ ਉਹ ਗੁਰੂ ਦਾ ਸ਼ੁਕਰ ਹੀ ਕਰੀ ਜਾਂਦੀ ਵੀ ਸਾਡੀ ਜੀ ਤੁਸੀਂ ਬੜੇ ਬਹੁਤ ਸਾਡੇ 'ਤੇ ਤਰਸ ਕੀਤਾ, ਕਰਮ ਕੀਤਾ ਕਿ ਤੁਸੀਂ ਅਕਾਲ ਪੁਰਖ ਪਰਮੇਸ਼ਵਰ ਰੂਪੀ ਖਸਮ ਨਾਲ ਸਾਡਾ ਸੰਯੋਗ ਕਰਵਾਇਆ, ਉਹਦੇ ਨਾਲ ਸਾਡਾ ਮੇਲ ਕਰਵਾਇਆ, ਇਹ ਤੁਹਾਡਾ ਸ਼ੁਕਰ ਹੈ। ਐਸਾ ਸਤਿਗੁਰੂ ਜੀ ਅੱਜ ਉਪਦੇਸ਼ ਸਿੱਖਿਆ ਸਾਨੂੰ ਦ੍ਰਿੜ ਕਰਵਾ ਰਹੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਮਾਲਕ ਜੀ ਦੇ ਦਿੱਤੇ ਹੋਏ ਇਹਨਾਂ ਉਪਦੇਸ਼ਾਂ ਦੇ ਮੁਤਾਬਕ ਸਾਨੂੰ ਜਿਉਣ ਦੀ ਜਾਚ ਆ ਜਾਏ, ਉਹ ਅਕਾਲ ਪੁਰਖ ਪਰਮੇਸ਼ਰ ਨਾਲ ਸਾਡੀ ਬਣ ਆਵੇ, ਨਿਭ ਜਾਵੇ ਉਹਦੇ ਨਾਲ, ਗੁਰੂ ਜਿਵੇਂ ਉਪਦੇਸ਼ ਸਤਿਗੁਰੂ ਦੇ ਦਿੱਤੇ ਉਸ ਉਪਦੇਸ਼ ਨੂੰ ਕਮਾਉਣ ਦੀ ਜਾਚ ਆ ਜਾਏ। ਮਾਲਕ ਅੱਗੇ ਅਰਦਾਸ ਕਰਦੇ ਰਿਹਾ ਕਰੋ, ਵਿਸਰ

ਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ 'ਤੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਤੇ ਹੋਇ ਸੋ ਤੁਮਰੀ ਗਤ ਮਿਤ, ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌਨ ਦਾ ਬਿਤਾਏ, ਸਭ ਥਾਈ ਹੋਏ ਸਹਾਇ। ਦਸਮਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਈ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ।

ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

माई मोर प्रीतम राम।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ।

ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਰ।

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਕਰਨੋ ਨਿਦਾਵੇ ਤਾਏ ਸਭ ਥਾਈ ਹੋਇ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤਿਨਾਂ ਪਿਆਰੀਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ

ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾ ਬੇਚਿਤਾਵਨ ਕਾ ਸਦਕਾ ਸਤ ਸੁਖ ਹੋਵੇ। ਜਹਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ ਆਰਿਆਇਤ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ।

ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ, ਆਪਣੇ ਖਾਲਸਾ

ਸਾਹਿਬ ਜੀ ਵੇਖੇ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪਣੀਆਂ ਦੇ ਦਰ ਅਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਕਰੋਂ ਗੁਰੂ ਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀ।

ਤੀਰਤ ਕਰਵਾਵਨਾ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਲ ਪਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

वाहे गुरु, वाहे गुरु जी का खालसा, वाहे गुरु जी की।

ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।

ਖਾਲਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੈਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀਂ ਠੱਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੈ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਚੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡੇ ਆਪ ਤੇ ਵੱਡਦੇਰੀ ਦਾਤ ਜੈਨੋ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਇਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵੜੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਾਹੀਤਾ ਕੋਈ ਨਾ ਕਿਸਕੀ ਧਰਿਆ ਸਿਰ ਸੇ ਰਿਜਕ ਸਵਾਹੀ ਠਾਕੁਰ ਕਾਹੇ ਮਨ ਭਉ ਕਰਿਆ
ਊੜੇ ਊੜ ਆਵੈ ਸੈਂ ਕੁੰਸਾਂ, ਤਿਸ ਪਾਛੇ ਬਚਰੇ ਛਰਿਆ, ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨੇ ਮੇਹ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਰਵਰਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਰਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਗੰਮਾ ਗੰਮਾ ਪਾਰਾ, ਸਭ ਤਿਆਂ ਵਹੀ ਸਭ ਤਿਆਂ ਵਹੀ ਤੁਧ ਜੀ, ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਦਿਆ ਬਹੁ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨ ਜਾਣਾ, ਤੂੰ ਪਾਰ ਬਰਮ ਬੇਅੰਤ ਬੇਅੰਤ ਜੀ।

ਪਿਆਸਾ ਤੁਵੇਂ ਛਾੜ ਕੋਈ ਅਮਰ ਨਾ ਤਿਆਉਂ ਜੋ ਵਰ ਚਾਹੋਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰੀਏ ਚੁਨ ਚੁਨ ਸ਼ਤਰ ਹਮਾਰੇ ਮਾਰੀਏ ਆਭਾਦ ਮੁਝੇ ਉਵਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੂ ਜੋ ਕਰੀ ਹੋ ਰੱਛਾ ਰਾਖ ਲਿਓ ਮੋਹੇ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਥਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਣ ਉਪਜਾਇਓ ਆਦਿ ਅੰਤ ਇੱਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸ਼ਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੰਟੀ ਤੇ ਕੁੰਚਰ ਅਸਥੂਲਾ ਸੱਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੀ ਪੜ ਪੜ ਕੀ ਜਾਨੇ ਜਵਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਵਿਆ ਕਰਖ ਕਰ ਤੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਥਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਰ ਅਨਾਦ ਅਸੰਭ ਤੱਕ ਮੂੜ ਉਚਾਰਤ ਭੇਦਾ ਜਾਕੋ ਭੇਵ ਨਾ ਪਾਵਤ ਬਿਦਾ ਤਾਕੋ ਕਰ ਪਾਹੁਣ ਅਨੁਮਾਨਿਤ ਮਹਾਮੂੜ ਕੱਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਹੈ ਤੇਤੀ ਤੁਮਰਾ ਲਖਾ ਨ ਜਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਕ ਪਇਓ ਰਵ ਕਹੀਂ ਭੂਪਾ ਅੰਡ ਜੇ ਰਸੇ ਤਜ ਕੀਨੀ ਉਤਪੁਜ ਖਾਣ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹਵੇ ਬੈਠਾ ਕਹੋਂ ਸਿਮਟ ਪਇਓ ਸ਼ੰਕਰ ਅਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਅਜੁਗ ਸਰੂਪ ਸਿਉਂਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਵਾਰੇ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਗਾਤਾ।

ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਾਇਆ ਮਿਹਰਾਮਤ ਹੋਈ

ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛੇ ਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ, ਵਾਹਿਗੁਰੂ ਬੋਲੋ ਜੀ।

ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਵੱਡ ਗੁਨਹਿਗਾਰ। ਦੇਖੇ ਕਤੇ ਨਾ ਛੁੱਟੀ ਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰੁ ਪਾਏ ਪੈ। ਆਪ ਕਰੇ ਸੱਚ ਲਖ ਅਪਾਰ, ਹੋ ਪਾਪੀ ਤੂੰ ਬਖਸ਼ਣਹਾਰ। ਤੇਰਾ ਭਾਣਾ ਸਭ ਕਿਛ ਹੋਵੇ, ਮਨ ਹਟ ਕੀਚੈ ਅੰਤ ਵਿਗੋਵੈ। ਸੋ ਕਹਾਉ ਟਲ ਗੁਰ ਸੇਵੀਐ, ਆਹੇ ਨੇ ਸਹਿ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹੋ। ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ,

ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਢੋਡੀ ਮਹੱਲਾ ਪੰਜਵਾਂ, ਘਰ ਪੰਜਵਾਂ ਦੋਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੁਖ ਅਰ ਅੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਐਸੋ ਗੁਣ

one.

爱，疼爱，疼爱。

bak bak bak.

ਵਾਹਿਗੁਰੂ।

ਹਾਜ਼ਰ ਨਾਜ਼ਰ ਜਾਣ ਕੇ, ਹਾਜ਼ਰ ਨਾਜ਼ਰ ਗੁਰੂ ਪਿਤਾ ਦੇ ਕੋਲ ਬੈਠੇ ਹਾਂ।

ਬਾਰੰਬਾਰ ਬਾਰ ਪ੍ਰਭ ਜਪੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਭਾਗਾਂ ਵਾਲਿਓ, ਗਰੰਟੀ ਆ ਗੁਰੂ ਗ੍ਰੰਥ ਸਾਹਿਬ ਦੀ, ਤੁਹਾਡੇ ਘਰੋਂ ਦੁੱਖ ਦਰਿੱਦਰ ਸਭ ਭੱਜਣਗੇ, ਹਰ ਲੋੜਾਂ ਤੁਹਾਡੀਆਂ ਮੇਰਾ ਗੁਰੂ ਪੂਰੀਆਂ ਕਰੂਗਾ। ਨਾਮ ਜਪੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ।

ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਚਨ ਇਸ ਤਰ੍ਹਾਂ ਦਾ ਵਾ, ਜੇਕੂ ਕਿਸੇ ਨੂੰ ਕੋ ਕਵੇ ਵੀ ਇਹ ਕੰਮ ਮੂਰਖ ਕਿਉਂ ਨਹੀਂ ਕਰਦਾ। ਹਰ ਕਾ ਨਾਮ ਨਾ ਜਪਸ, ਮੂਰਖਾ ਤੂੰ ਹਰੀ ਦਾ ਨਾਮ ਕਿਉਂ ਨਹੀਂ ਜਪਦਾ? ਕਿਆ ਸੋਚੇ ਬਾਰੰਬਾਰਾਂ, ਵਾਰ ਵਾਰ ਸੋਚੀ ਕਿ ਜਾਨਾ, ਕੱਲ੍ਹ ਤੋਂ ਸਹੀ, ਕੱਲ੍ਹ ਤੋਂ ਸਹੀ, ਕੱਲ੍ਹ ਤੋਂ ਸਹੀ। ਕੱਲ ਕਰਨ ਤਾਂ ਅਬੇ ਕਰ, ਜਿਹੜਾ ਕੱਲ ਕਰਨਾ ਹੁਣ ਤੋਂ ਹੀ। ਅਬ ਕਰਤਾ ਸੋ ਤਾਲ, ਪਛੇ ਕਛੂ ਨਾ ਹੋਏ ਗੋਜੋ ਸਿਰ ਪਰ ਆਵੇ ਕਾਲ। ਜਦੋਂ ਕਾਲ ਨੇ ਕੁੰਡਾ ਖੜਕਾ ਤਾ, ਉਦੋਂ ਨਾਮ ਨਹੀਂ ਜਪਿਆ ਜਾਣਾ, ਉਹਨਾਂ ਰਗਤ ਤੋਂ ਫੜ ਕੇ ਲੈ ਜਾਣਾ। ਹੁਣ ਤੈਨੂੰ ਮੌਕਾ ਹੈ, ਸਮਾਂ ਹੈ ਤੇਰੇ ਪਾਸ, ਚੇਤਨਾ ਹੈ ਨਿਸ ਦਿਨ ਮੈਂ ਛਿਨ ਛਿਨ ਔਦ ਬਿਹਾਤ ਹੈ, ਫੁੱਟੇ ਘੱਟ ਜੋ ਪਾਣੀ, ਹਰ ਗੁਣ ਕਾਹੇ ਨਾ ਗਾਵਈ, ਮੂਰਖ ਅਗਿਆਨਾ ਉਹ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਣ। ਅੱਗੇ ਜਾ ਕੇ ਬਾਪੂ ਪਤਾ ਕੀ ਕਹਿੰਦਾ, ਅਜੂ ਕੱਛ ਵਿਗਰਿਓ ਨਹੀਂ, ਤੁਹਾਡੀ ਉਮਰ ਨੂੰ, ਮੇਰੀ ਉਮਰ ਨੂੰ, ਭੈਣ ਦੀ ਉਮਰ ਨੂੰ ਅਜੇ ਵੀ ਕਹਿੰਦਾ ਸਵਾਸ ਹੈਗੇ ਆ ਨਾ, ਸਵਾਸ ਅਤੇ ਅਜੇ ਵੀ ਕੁਝ ਨਹੀਂ ਵਿਗੜਿਆ। ਅੱਜ ਹੂੰ ਕਛ ਤੂੰ ਅਜੇ ਵੀ ਲੱਗ ਜਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Guru, Guru, Guru, Guru, Guru, Guru, Guru, Japo.

ਜਿਉਂਦੇ ਰਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਹੋਰ ਬੜਾ ਕੀਮਤੀ ਵਚਨ ਆ, ਜਾਗਦੇ ਜ਼ਮੀਰ ਵਾਲਿਆਂ ਨੂੰ ਪਤਾ, ਜਿਹੜੇ ਬਾਣੀ ਨਾਲ ਇਸ਼ਕ ਕਰਦੇ, ਕਹਿੰਦੇ ਇਹ ਮੇਰਾ ਸਰਤਾਜ ਆ, ਇਹ ਮੇਰਾ ਪਤੀ ਆ, ਇਹ ਮੇਰਾ ਪਿਓ ਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਂ, ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਕਹਿੰਦੇ। ਕਬੀਰ ਰਾਮ ਕਹਿਣ ਮੈਂ ਭੇਤ ਹੈ, ਨਹੀਂ ਪਤਾ ਲੱਗਾ ਰਾਮ ਕਹਿਣ ਮੈਂ, ਤਾਂ ਮੈਂ ਇੱਕ ਵਿਚਾਰ, ਤਾਂ ਮੈਂ ਇੱਕ ਰਾਮ ਕਹਿਣ ਦੇ ਵਿੱਚ ਭੇਤ ਹੈ, ਉਹਦੇ ਵਿੱਚ ਇੱਕ ਵਿਚਾਰ ਹੈ। ਸੋਈ ਰਾਮ ਸਵੇ ਕਹੇ ਤੋ ਸੋਈ ਕੌਤਕ ਹਾਰ। ਸਾਰੀ ਦੁਨੀਆ ਰਾਮ ਰਾਮ ਰਾਮ ਰਾਮ ਰਾਮ ਰਾਮ ਕਰਦੀ, ਛਿੱਤਰ ਨਾਲ ਲੋਕਾਂ ਨੂੰ ਘੁਆਉਂਦੇ, ਬੋਲ ਰਾਮ ਰਾਮ ਰਾਮ ਰਾਮ ਰਾਮ। ਉਹ ਕਹਿੰਦਾ ਸੋਈ ਰਾਮ ਸਭੇ ਕਹੇ, ਇੱਕ ਉਹ ਰਾਮ ਜਿਹੜਾ ਕੌਤਕ ਹਾਰ ਕੌਤਕ ਕਰ ਦਿੰਦਾ ਹੈ, ਇੱਕ ਘੜੀ ਵਿੱਚ ਧਰਤੀ ਅਤੇ ਆਕਾਸ਼ ਚੜਾਵੇ ਅਤੇ ਚੜ੍ਹੇ ਆਕਾਸ਼, ਇੱਕ ਉਹ ਰਾਮ ਆ, ਇੱਕ ਉਹ ਰਾਮ ਆ ਜਿਹੜਾ ਰਾਮ ਰਾਮ ਰਾਮ ਰਾਮ ਲੋਕ ਰੱਟਦੇ ਅਤੇ ਫਿਰਦੇ ਆ, ਮਗਰ ਮੁਸਲਮਾਨ ਦੇ ਵਿੱਚ ਰਾਮ ਨਾ ਦਿਸਿਆ, ਮੁਸਲਮਾਨ ਦਾ ਕਤਲ ਕਰ ਦਿੰਦੇ। ਆਖੋ ਵਾਹਿਗੁਰੂ। ਰੇੜਾ ਲਈ ਜਾਂਦਾ ਸੀ ਇੱਕ ਮੁਸਲਮਾਨ ਕੁਝ ਦਿਨ ਪਹਿਲੋਂ, ਆਖੋ ਵਾਹਿਗੁਰੂ। ਅਤੇ ਮੈਂ ਕਿਹਾ ਪੁੱਤਰਾ ਇੱਥੇ ਤਾਂ ਨਹੀਂ ਡਰ ਆਉਂਦਾ, ਅਤੇ ਉਹ ਪਤਾ ਮੈਨੂੰ ਕੀ ਕਹਿੰਦਾ, ਕਹਿੰਦਾ ਇਹ ਗੁਰੂ ਨਾਨਕ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਕੀ ਧਰਤੀ ਹੈ, ਜਾਂ ਕੋਈ ਡਰ ਨਹੀਂ ਲੱਗਦਾ। ਮੈਂ ਕਿਹਾ ਰਾਮ ਕੀ ਧਰਤੀ ਪੇ, ਕਹਿੰਦਾ ਬਹੁਤ ਡਰ ਲੱਗਦਾ ਹੈ, ਘਰ ਸਾੜ ਦੇਤੇ ਹਾਂ, ਹਮਾਰੇ ਬੱਚੋਂ ਕੋ ਆਗ ਲਗਾ ਕਰ ਸਾੜ ਦੇਤੇ ਹਾਂ। ਮੈਂ ਹਾਂ ਤਾਂ ਨਹੀਂ ਕੋਈ, ਕਹਿੰਦਾ ਕੋਈ ਡਰ ਨਹੀਂ, ਰਾਤ ਨੂੰ ਬੱਚੇ ਲੈ ਕਰ ਸਾਰਾ ਦਿਨ ਰਿਕਸ਼ਾ ਚਲਾਤਾ ਹੂੰ, ਰਾਤ ਕੋ ਬੱਚੇ ਲੈ ਕਰ ਸੋ ਜਾਤਾ ਹੂੰ, ਕਿਸੀ ਕਾ ਕੋਈ ਡਰ ਨਹੀਂ, ਇੱਕ ਖੁਦਾ ਸੇ ਡਰਤਾ ਹੂੰ, ਔਰ ਜਰਾ ਕੋਈ ਬਾਤ ਹੋਣੇ ਲੱਗੇ ਤੋ ਮੇਰੇ ਕੋ ਅੰਦਰ ਸੇ ਆਵਾਜ਼ ਆਤੀ ਹੈ, ਯੇ ਧਰਤੀ ਹੈ ਬਾਬਾ ਨਾਨਕ ਕੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਕੀ। ਮੁਸਲਮਾਨ ਕਹਿ ਰਿਹਾ ਸੋਈ ਰਾਮ ਸਭੇ ਕਹੇ, ਰਾਮ ਵੀ ਕਹੀ ਜਾਂਦੇ ਹੋ, ਰਾਮ ਨੂੰ ਕੁੱਟੀ ਵੀ ਜਾਂਦੇ ਹੋ, ਸਭੇ ਘੱਟ ਅਤੇ ਰਾਮ ਵੀ ਕਹੀ ਜਾਂਦੇ ਹੋ ਅਤੇ ਰਾਮ ਨੂੰ ਮਾਰੀ ਵੀ ਜਾਂਦੇ ਹੋ। ਪਤਾ ਲੱਗ ਗਿਆ ਜਿਹੜੇ ਜੀ ਨੂੰ ਮਾਰਿਆ ਉਹਦੇ ਵਿੱਚ ਰਾਮ ਦਾ ਤਾਂ ਵਾਸਾ ਸੀ। ਆਖੋ ਵਾਹਿਗੁਰੂ। ਕਿਤਰਾ ਤੁਸੀਂ ਰਾਮ ਦਾ ਮਜ਼ਾਕ ਉਡਾਇਆ ਹੈ। ਖੈਰ ਸੋਈ ਰਾਮ ਸਭੇ ਕਹੇ ਸੋਈ ਕੌਤਕ ਹਾਰ। ਇੱਕ ਰਾਮ ਉਹਨੇ ਕਿਹਾ ਜਿਹੜਾ ਧਰਤੀ ਤੋਂ ਆਕਾਸ਼ 'ਤੇ ਚੜ੍ਹ ਗਿਆ। ਪਤਾ ਲੱਗ ਗਿਆ ਕੱਲ ਧਰਤੀ 'ਤੇ ਰੀਂਘਣ ਵਾਲਾ ਕੀੜਾ ਆਕਾਸ਼ 'ਤੇ ਚੜ੍ਹਾਤਾ, ਇੱਕ ਰਾਮ ਕਿਹਾ ਉਹਦਾ ਪ੍ਰਵਾਨ ਹੋ ਗਿਆ ਉਹਦੇ ਦਰ 'ਤੇ। ਇੱਕ ਰਾਮ ਉਹਨੇ ਕਿਹਾ ਜਿਹੜਾ ਨਿੱਕੀ ਕੀਰੀ ਮੈਂ ਕੱਲ ਰੱਖੇ, ਬੋਲੋ ਅਰਥ ਆਉਂਦਾ ਜੇ ਨਹੀਂ, ਨਿੱਕੀ ਜਿਹੀ ਕੀੜੀ ਹੁੰਦੀ ਨਾ ਉਹਦੇ ਵਿੱਚ ਵਾਹਿਗੁਰੂ ਜੀ, ਜੇ ਤੁਸੀਂ ਆਪਣੀ ਕਲਾ ਰੱਖਦੇ ਹੋ ਨਾ, ਕਲਾ ਆਪਣੀ ਕਲਾ, ਸਾਡੇ 'ਚ ਵੀ ਕਲਾ ਹੈ, ਹਾਥੀ ਵਿੱਚ ਵੀ ਕਲਾ ਹੈ, ਚਿੰਟੀ ਅਤੇ ਕੁੰਚਰ ਅਸਤੋਲਾ ਸਭ ਪਰ ਕਿਰਪਾ ਦਿਸ਼ਟ ਕਰ ਫੁੱਲਾ। ਹੇ ਸਤਿਗੁਰੂ, ਜੇ ਤੁਸੀਂ ਇੱਕ ਕੀੜੀ ਦੇ ਵਿੱਚ ਆਪਣੀ ਕਲਾ ਰੱਖਦੇ ਹੋ, ਆਪਣੀ ਸਤਾ ਰੱਖਦੇ ਹੋ, ਅਤੇ ਭਸਮ ਕਰੇ ਲਸ਼ਕਰ ਕੋਟ ਲੱਖੇ, ਉਹ ਕੀੜੀ 'ਚ ਪਤਾ ਨਹੀਂ ਕੀ ਬਲ ਆ ਜਾਏ, ਉਹ ਲਸ਼ਕਰਾਂ ਦੇ ਲਸ਼ਕਰ ਕੋਟਾਂ ਦੇ ਕੋਟ ਤਬਾਹ ਰੱਖ ਕਰਕੇ ਰੱਖਦਾ। ਵੈਸੇ ਤੁਸੀਂ ਜਪਦੇ ਨਹੀਂ, ਤੁਹਾਡੇ 'ਚ ਬਹੁਤੇ ਜਪਦੇ ਹੋਣਗੇ, ਮੇਰੇ ਮਾਫ਼ੀ ਮੰਗਦਾ। ਜੇ ਤੁਸੀਂ ਕਿਸੇ ਨਾਮ ਜਪਣ ਲੱਗ ਪਓ ਤਾਂ ਆ ਜਿਹੜਾ ਰੌਲਾ ਪੈਣ ਡਿਆ ਨਾ, ਹੁਣ ਜੀ ਚੋਣਾਂ ਤੋਂ ਬਾਅਦ ਸਾਨੂੰ ਖਾ ਜਾਣਾ ਹੈ, ਚੋਣਾਂ ਤੋਂ ਬਾਅਦ ਸਾਨੂੰ ਮਾਰ ਦੇਣਾ ਹੈ, ਪਤਾ ਨਹੀਂ ਸਾਡੇ ਨਾਲ ਕੀ ਬਣਨਾ ਹੈ, ਕੁਛ ਨਹੀਂ ਬਣਦਾ। ਇੱਕ ਵਾਰ ਜਿਨ ਤੁਮੇ ਸੰਭਾਰਾ,
ਕਾਲ ਦੀ ਫਾਸੀ ਤੋਂ ਉਹਨੂੰ ਬਚਾ ਲਿਆ ਜਿਹਨੇ ਇੱਕ ਵਾਰ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਗੜੇ ਹੋ।

अकसत नाम श्री नाम ते आए न घट आउंदी बोले नहीं जे सारे सुख जड़ा झोली च फल पऊगा वह संतरे नहीं होणगे अंब नहीं होणगे सुखां दा फल मिलू जड़े नाम जपणगे उहदी झोली च सुखां दा फल मिलूगा सुखां दा नाम ध्यान सुख फल पायन आठ पैर अराधे तेरी शरण तेरे परवासे पंच दुष्ट ले ज्ञान ध्यान किश सार ना जाना सब ते वड्डा जिन कल राखी थोड़ा जा फर्क पाओगे पाओगे सब ते वड्डा सतगुर सब ते वड्डा सतगुर नानक सार ना जाना तेरी एहो ही रडर आउंदे रहे ना सब ते वड्डा सतगुर नानक ना सब तो वड्डा नानक नहीं अख वाहिगुरु नानक तो वड्डा बैठा उत्ते जिहदे कोल गया जिहनूं रब मंनदा है अख वाहिगुरु अपने आप नूं रब नहीं खवाया तू पकड़ ला गल फिर जे तू भी कितें कहना होवे किसी नूं सब ते वड्डा सतगुर बोलो सतगुर कौन आ साहिब गुरु ग्रंथ साहब महाराज शब्द बाबा ते साहिब पंजवें पातशाह कहिंदे नानक सार ना जाना तेरी नानक मैं तेरी तू बहुत वड्डा है तू बहुत वड्डा है तू बहुत वड्डा मैं तेरी सार नहीं जान सकता कोई नवा दरवाजा खुला अज अगे नहीं सखोला अच्छा ज्ञान ध्यान किश कर्म ना जाना सार ना जाना तेरी सब ते वड्डा सतगुर बोलो नानक ना बोलियो नानक साहब अगों कह रहे अपनी मोर ला के जो कबीर दी बाणी होवे ते कबीर दी मोर लगी हुंदी आखो वाहिगुरु रविदास दी बाणी होवे ते रविदास दी मोर लगी हुंदी बाबा नानक अपनी मोर ला के कहिंदा नानक सार ना जाना तेरी राम मैं तेरी बहुत वड्डा है बहुत वड्डा है तू बहुत वड्डा है सब ते वड्डा है सतगुरु नूं कहा सतगुरु की गुरु ग्रंथ साहिब जी मैं कल भी कहा सी आखो वाहिगुरु राधा स्वामी बाबे दे रोज चेले शब्द पढ़ते ने चरण कमल तेरे तोए तो पीवा मेरे सतगुर दीन दयाल मगर नाल कौन तुरै जान दिया मुछा गुरु नानक साहब दियाँ मुछा कुंडियाँ वेखिया कदी गुरु गोबिंद सिंह दियाँ मुछा कुंड कदियाँ वेखिया वो पलिया पुरशा जोड़े सतगुरु होंगे ने वो तो धरती दे नाल मिले होंगे ने वो तो अपने आप नूं सब तो नीवा समझते आ आखो वाहिगुरु ऊच कहाए नीच कर पाई ऊच कहाए अपने आप नूं उच्चा बन के तो कहिंदे की ने नानक नीच कहे विचार वारिया ना जावां एक वार जो तुद पावै तू सदा सलामत इस भावना समझ रहे हो जी मैं तुहानूं कह रहा मैं बड़िया तक ये लिंक किया भी इस बंदे नूं हटाओ ये बंदा अपने नाल बाणी नहीं ला सकता आखो वाहिगुरु राखे सौ गए राखे सौ गए डरते ने यदी बादल साहब नाल रिश्तेदारी आ यदी बिक्रमजीत सिंह नाल रिश्तेदारी आ यदी फलाने जज नाल रिश्तेदारी आ चलो तुसी डरोगे फिर मारिया सच्चे पातशाह बोलो जदन किते मारिया कौन तिसनू रखे कौन जदन सच्चे पातशाह ने मारिया ना भावें मजीठा होवे ते भावें बादल होवे ते भावें दूसरा होवे ते तीसरा होवे
ਇੱਕ ਪਾਸੇ ਸੰਸਾਰ ਵਿੱਚ ਖਲੋ ਕੇ ਹੋ ਕੇ ਖਲੋ ਜਾਣ, ਤੇਰੀ ਮਦਦ ਨਹੀਂ ਉਹ ਕਿਸੇ ਨੇ ਕਰ ਸਕਣੀ ਜਿਸ ਦਿਨ ਸੱਚੇ ਪਾਤਸ਼ਾਹ ਨੇ ਮਾਰਨ 'ਤੇ ਆ ਗਿਆ, ਸੱਚਾ ਪਾਤਸ਼ਾਹ ਮਾਰਨ 'ਤੇ ਆ ਗਿਆ। ਫਿਰ ਮੈਂ ਇੱਕ ਬਚਨ ਹੋਰ ਕਰਦਾ, ਅੱਖ ਵਾਹਿਗੁਰੂ, ਜਿਸਦਿਨ ਤੈਨੂੰ ਕੈਂਸਰ ਹੋਇਆ ਸੀ ਨਾ, ਜਿਸਦਿਨ ਤੈਨੂੰ ਉਦੋਂ ਤੂੰ ਨੱਕ ਰਗੜਿਆ ਗੁਰੂ ਰਾਮਦਾਸ ਮਹਾਰਾਜ ਦੇ ਘਰ, ਐਡੀ ਛੇਤੀ ਭੁੱਲ ਗਿਆ, ਕੀ ਆ ਨਾ ਜਾਣੇ, ਬੋਲੋ। ਜਿਸ ਮਾਲਕ ਨੇ ਆਰਾਮ ਦਿੱਤਾ ਲੋਕਾਂ ਨੂੰ, ਕਹਿੰਦਾ ਮੈਨੂੰ ਗੁਰੂ ਰਾਮਦਾਸ ਨੇ ਠੀਕ ਕਰਤਾ, ਫਿਰ ਉਸ ਗੱਲ ਨੂੰ ਚੇਤੇ ਰੱਖ ਵੀ ਮੈਨੂੰ ਗੁਰੂ ਰਾਮਦਾਸ ਨੇ ਠੀਕ ਕੀਤਾ ਹੈ, ਅਤੇ ਮੈਂ ਗੁਰੂ ਨਹੀਂ, ਗੁਰੂ ਰਾਮਦਾਸ ਸਾਹਿਬ ਗੁਰੂ ਨੇ, ਕੀ ਆ ਨਾ ਜਾਣੇ, ਬੋਲੋ। ਅਕਿਰਤ ਕਣ ਮੰਦੀ ਹੂੰ ਮੰਦੇ, ਮੈਂ ਕੀਤਾ ਨਾ ਜਾਤਾ, ਬੋਲੋ, ਮੈਂ ਕੀਤਾ ਨਾ ਜਾਤਾ। ਆਹ ਸਾਰੇ ਸ਼ਬਦ ਲਿਖੇ, ਜਿਹਨੇ ਉਹਦੇ ਮਾਲਕ ਦੇ ਕੀਤੇ ਨੂੰ ਨਹੀਂ ਜਾਣਿਆ, ਉਹਨੇ ਸਾਰੇ ਸ਼ਬਦ ਉਹਨਾਂ ਲਈ ਲਿਖੇ। ਲੋਕਾਂ ਨੂੰ ਤੂੰ ਭੁਲੇਖਾ ਪਾ ਸਕਦਾ ਹੈ, ਪ੍ਰਜਾਨ ਦੀ ਗਿਆਨ ਬਿਨ, ਬੋਲੋ, ਪ੍ਰਜਾਨ ਦੀ ਗਿਆਨ ਨੀਗਾ। ਮੈਂ ਵੇਖਦਾ ਟੋਲਿਆਂ ਦੇ ਟੋਲੇ ਉੱਥੇ ਜਾਣ ਡੇ, ਐਤਵਾਰ ਕਿਤੇ ਉਸ ਟੂਲ ਨਾਕੇ ਤੋਂ ਲੰਘਿਆ ਨਹੀਂ ਜਾਂਗਾ ਜਿਹੜਾ ਅੰਮ੍ਰਿਤਸਰ ਨੂੰ ਜਾਂਦਾ, ਸਭ ਧੱਕੇ ਵੱਜਦੇ ਨੇ, ਕੋਈ ਗੱਡੀ ਨਹੀਂ ਲੰਘ ਸਕਦੀ, ਤੜਾ ਤੜ ਲੋਕ ਉੱਥੇ ਜਾਂਦੇ ਹੈ। ਮੇਲਾ ਲੱਗਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਰੱਬ ਬਾਰੇ ਕੋਈ ਗਿਆਨ ਨਹੀਂ, ਜਿਨ੍ਹਾਂ ਨੂੰ ਰੱਬ ਬਾਰੇ ਗਿਆਨ ਆ, ਅੱਖ ਵਾਹਿਗੁਰੂ, ਉਹਤੇ ਕਦੀ ਨਾ ਬੰਦੇ ਨੂੰ ਮੱਥਾ ਟੇਕਣ, ਮਾਨੁੱਖ ਕੀ ਟੇਕ, ਪਤਾ ਲੱਗ ਗਿਆ ਹੁਣ, ਹੋਰ ਤਾਂ ਸ਼ੁੱਧ ਹੋ ਗਿਆ, ਮਾਨੁੱਖ ਕੀ ਟੇਕ, ਟੇਕ ਮੈਨੇ ਆਸਰਾ, ਬੰਦੇ ਦਾ ਆਸਰਾ, ਬਿਰਥੀ ਸਭ ਜਾਣ ਦੇਵਨ ਕੋ ਜਿਸਕੇ ਦੀਏ ਬਹੁਣ ਨਾ ਤਿਸਨਾ ਮਾਰੇ ਰੱਖੇ। ਮੇਰਾ ਸਾਹਿਬ ਕਹਿੰਦਾ ਮਾਰਨ ਨੂੰ ਤੇ ਰੱਖਣ ਵਾਲਾ, ਤੇ ਇੱਕ ਆ ਭਾਈ ਤੂੰ ਤੇ ਉਹਦੇ ਨਜ਼ਰੀ ਵਿੱਚ ਨਦਰੀ ਆਵੇ, ਨਦਰੀ ਖਸਮੇ ਨਦਰੀ ਆ ਕੀੜਾ ਆਵੇ, ਖਸਮੇ ਨਦਰੀ ਖਸਮ ਦੀ ਨਜ਼ਰ ਵਿੱਚ ਤੂੰ ਕੀੜਾ ਹੀ ਆ, ਮੁੱਛਾਂ ਨੂੰ ਲਾ ਕੇ ਇਤਨਾ ਤਾ ਬੈਠਾ, ਅਰੇ ਅਕਾਲ ਪੁਰਖ ਦੀ ਨਜ਼ਰ ਵਿੱਚ ਤੂੰ ਕੀੜਾ ਹੀ ਹੈ, ਤੂੰ ਰੱਬ ਥੋੜਾ ਹੈ। ਮੈਂ ਦੱਸਿਆ ਜਿਸ ਗੁਰੂ ਨੇ 16 ਜੰਗਾਂ ਲੜੀਆਂ, 14 ਜੰਗਾਂ ਲੜੀਆਂ ਔਰੰਗਜ਼ੇਬ ਦੇ ਨਾਲ, ਅਤੇ ਜਿਹੜੀ ਜੰਗ ਜਿੱਤਦਾ ਕਿਤੇ ਉਹਨੇ ਤਾਂ ਮੁੱਛਾਂ ਦੇ ਉਤਾਰ ਚਾੜਿਆ ਨਹੀਂ। ਭਈ ਜੀਤ ਮੇਰੀ ਨਹੀਂ ਆਉਂਦੀ ਬਾਣੀ ਪੁੱਤ ਨੂੰ, ਕਾਲੀ ਪੱਗ ਵਾਲੇ ਨੂੰ ਆਉਂਦੀ ਨਹੀਂ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਜਿੱਤ ਮੇਰੀ ਹੋਈ ਆ ਮਗਰ ਕਿਰਪਾ ਅਕਾਲ ਪੁਰਖ ਦੀ ਹੋਈ। ਮੇਰੇ ਪਿਓ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਅੱਖਾਂ ਖੋਲ੍ਹ ਕੇ ਕਦੀ ਵੇਖੋ, ਜੰਗ ਜਿੱਤਿਆ ਪੌਂਡਾ ਸਾਹਿਬ ਦਾ, ਅੱਖ ਵਾਹਿਗੁਰੂ, ਤੜਾ ਤੜ ਤੀਰ ਮਾਰੇ ਨੇ ਭੀਮ ਚੰਦ ਨੂੰ, ਛਾਲਣੀ ਕਰਕੇ ਰੱਖਤਾ, ਸਾਰਿਆਂ ਨੇ ਵਧਾਈਆਂ ਦਿੱਤੀਆਂ, ਮਹਾਰਾਜ ਤੁਸੀਂ ਜੰਗ ਜਿੱਤ ਲਈ ਆ, ਤੁਸੀਂ ਜੰਗ ਜਿੱਤ ਲਈ ਆ, ਤੁਹਾਨੂੰ ਵਧਾਈਆਂ। ਕਹਿੰਦੇ ਨਾ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਕਿਰਪਾ ਅਕਾਲ ਪੁਰਖ ਦੀ ਹੋਈ ਆ ਮੇਰੇ ਉੱਤੇ, ਮੈਂ ਨਹੀਂ ਜੰਗ ਜਿੱਤ ਸਕਦਾ। ਭੈਣੋ ਪਤਾ ਲੱਗ ਰਿਹਾ ਮੇਰੀ ਉੱਤੇ, ਉਹ ਲੱਕ ਸਿੱਧਾ ਰੱਖੋ, ਹਜ਼ਾਰਾ ਭਲਾ ਐਂ ਹੋ ਕੇ ਬੈਠੋ, ਆਪਣੇ ਪਿਓ ਦੀ ਵਡਿਆਈ ਸੁਣੋ। ਜਿੱਦਣ ਜੰਗ ਜਿੱਤੀ ਆ, ਭੀਮ ਚੰਦ ਨੂੰ ਮਾਰਿਆ ਮਹਾਰਾਜ ਨੇ, ਹਡੋਰੀਏ ਨੂੰ, ਹੰਡੂਰੀਏ ਨੂੰ, ਉੱਦਣ ਮੇਰੇ ਸਤਿਗੁਰੂ ਨੇ ਇਤਰਾ ਤਾਂ ਨਹੀਂ ਕੀਤਾ ਵੀ ਮੈਂ ਜੰਗ ਜਿੱਤ ਲਈ, ਹੁਣ ਮੈਂ ਬਹੁਤ ਵੱਡਾ ਹੋ ਗਿਆ, ਫਿਰ ਵੀ ਆਖਿਆ ਤੇਰੀ ਕਿਰਪਾ ਹੋਈ, ਤੇਰੀ ਕਿਰਪਾ ਨਾਲ ਮੈਂ ਜੰਗ ਜਿੱਤਿਆ। ਰਣਕ ਜੀਤ ਆਏ ਜਯੰ ਗੀਤ ਗਾਏ, ਤੇਰਾ ਰੰਗ ਜਿੱਤ ਜੰਗ ਜਿੱਤ ਕੇ ਆਇਆ, ਅਤੇ ਜੈ ਜੈਕਾਰ ਦੇ ਗੀਤ ਗਾਏ, ਮਗਰ ਤੇਰੇ ਆਪਣੇ ਨਹੀਂ। ਉਹ ਰੀਸਾਂ ਕਰੇ ਧਨਾੜੀਆਂ, ਰੀਸਾਂ ਜੋ ਪਿਰਸੰਗ ਬੈਠੜੀਆਂ, ਜਿਹੜੀਆਂ ਪਰਮੇਸ਼ਵਰ ਦੇ ਨਾਲ ਬਿਠੀਆਂ ਰੀਸਾਂ ਉਹਨਾਂ ਦੀਆਂ ਕਰਦੇ, ਪਿਰਸੰਗ ਰਤਣੀਆਂ ਉਹਨਾਂ ਦੇ ਨਾਲ ਜਿਹੜੀਆਂ ਰੰਗੀਆਂ ਅਕਾਲ ਪੁਰਖ ਦੇ ਚਰਨਾਂ 'ਚ ਉਹਨਾਂ ਦੀਆਂ ਰੀਸਾਂ ਕਰਦੇ ਹੋ। ਅੱਜ ਮੇਰਾ ਧਿਆਨ ਆ ਉਸ ਬਾਬੇ 'ਤੇ, ਰੋਜ਼ ਆਤਮਾ ਸੜਦੀ ਹੈ ਜਦੋਂ ਅੱਗੇ ਅੱਗੇ ਐਂ ਕਰਕੇ ਜਾਣ ਡਿਆ ਹੁੰਦਾ, ਅਤੇ ਪਿੱਛੇ ਉਹਦੇ ਗਾਉਣ ਡਿਆ ਹੁੰਦੇ ਨੇ, ਚਰਨ ਕਮਲ ਤੇਰੇ ਧੋਏ ਤੋਂ ਪੀਵਾਂ, ਸਿੱਖੋ ਤੁਹਾਨੂੰ ਅੱਗ ਨਹੀਂ ਲੱਗਦੀ, ਬੋਲੋ ਭਲਾ ਇੱਕ ਵਾਰ।
ਦੱਸੋ ਨਾ ਤੁਸੀਂ ਵੀਡੀਓ 'ਤੇ ਕੋਈ ਵੇਂਦੇ ਹੋ ਗਏ ਇਸ ਤਰ੍ਹਾਂ ਦੀ ਜਿਹਦੇ 'ਚੋਂ ਤੁਰਿਆ ਜਾਣ ਡਿਆ, ਲੱਖਾਂ ਲੋਕ ਬੈਠੇ ਆ, ਉਹ ਅੱਗੇ ਅੱਗੇ ਖਲੋ ਕੇ ਆਖਣ ਡਿਆ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ। ਨਾ ਬਿਲਕੁਲ ਨਹੀਂ, ਬੰਦੇ ਲਈ ਇਹ ਸ਼ਬਦ ਗਾਏ ਹੀ ਨਹੀਂ ਗਏ, ਇਹ ਅਕਾਲ ਪੁਰਖ ਲਈ ਗੀਤ ਗਾਏ ਗਏ ਨੇ। ਆਖੋ ਵਾਹਿਗੁਰੂ। ਉਹਨੂੰ ਕਿਹਾ ਵਾ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ, ਮੇਰੇ ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ, ਜਿਹਦੇ ਅਸੀਂ ਬੰਦੇ ਬਣਾਏ ਹੋਏ ਹਾਂ। ਕਿਸੇ ਬੰਦੇ ਦਾ ਬੰਦਾ ਨਹੀਂ ਬਣਿਆ, ਅਕਾਲ ਪੁਰਖ ਦੇ ਆਪਾਂ ਪੈਦਾ ਕੀਤੇ ਹਾਂ, ਆਪਾਂ ਅਕਾਲ ਪੁਰਖ ਦੇ ਗੀਤ ਗਾ ਸਕਦੇ ਹਾਂ, ਕਿਸੇ ਬੰਦੇ ਦੇ ਨਹੀਂ। ਮਨਮੁੱਖ ਹੋਏ ਬੰਦੇ ਦਾ ਬੰਦਾ। ਗੁਰੂ ਕਿਰਪਾ ਕਰੇ ਅੱਜ ਦੇ ਸ਼ਬਦੀ ਵਿਚਾਰ ਕਰੀਏ। ਹੁਣ ਇੱਕ ਵਾਰ ਜਪੋ ਵਾਹਿਗੁਰੂ ਵਾਹਿਗੁਰੂ।

ਅਕਸਤ ਨਾਮ ਸ੍ਰੀ ਕੂੜ ਬੋਲਾਂ ਧਿਆਨ ਦਿਓ, ਕੂੜ ਬੋਲਾਂ ਅਤੇ ਕੁਛ ਬਚਦਾ ਹੈ ਨਹੀਂ ਪਤਾ ਲੱਗਦਾ, ਝੂਠ ਬੋਲਾਂ ਅਤੇ ਕੁਛ ਬਚਦਾ ਹੈ, ਦੋਸਤੀ ਰਹਿੰਦੀ, ਸੱਚ ਬੋਲਾਂ ਅਤੇ ਭਾਂਬੜ ਮੱਚਦਾ ਹੈ। ਜੇ ਮੈਂ ਉਹ ਗੱਲ ਕਹਿੰਦਾ ਜਿਹੜੀ ਹੈਗੀ ਆ, ਭੱਜੋਗੇ ਸਾਰੇ, ਅਜੇ ਗੱਲ ਤੁਹਾਡੇ ਤੱਕ ਨਹੀਂ ਆਈ, ਆਖੋ ਵਾਹਿਗੁਰੂ। ਹਰ ਇੱਕ ਦੇ ਬਾਰੇ ਜੋ ਸੱਚ ਕਹਿੰਦਾ, ਜੇ ਤੁਸੀਂ ਉਹਨੂੰ ਸੁਣਦੇ ਹੋ, ਸੱਚ ਸਭਨਾ ਹੋਏ ਦਾਰੂ, ਬੋਲੋ, ਅਤੇ ਪਾਪ ਕੱਢੇ, ਪਾਪ ਕੱਢਦਾ ਧੋ ਧੋ ਕੇ, ਜੇ ਸੱਚ ਕਦੀ ਅੰਦਰ ਚੱਲ ਜਾਏ, ਸੱਚ ਦਾਰੂ ਆ ਨਾ, ਬੋਲੋ, ਉੱਚੀ ਬੋਲੋ, ਅਤੇ ਜੇ ਦਾਰੂ ਅੰਦਰ ਚੱਲ ਜਾਏ ਅਤੇ ਪਾਪ ਅੰਦਰੋਂ ਧੋ ਕੇ ਬਾਹਰ ਕੱਢ ਦਿੰਦਾ, ਮਗਰ ਸੱਚ ਸੁਣਿਆ ਨਹੀਂ ਜਾਂਦਾ, ਆਖੋ ਵਾਹਿਗੁਰੂ। ਇੱਥੇ ਇੱਕ ਛੋਟੀ ਜਿਹੀ ਕੁੜੀ ਆਉਂਦੀ ਸੀ ਮੇਰੇ ਕੋਲ, ਪਹਿਲੇ ਦਿਨ ਮੈਂ ਕਥਾ ਕਰਕੇ ਉੱਠਿਆ, ਇੱਥੇ ਖਲੋਤੀ ਮੇਰੇ ਕੋਲ, ਗੱਲ ਨਾ ਲੱਗ ਗਈ, ਬਾਬਾ ਜਦੋਂ ਤੂੰ ਸਿਮਰਨ ਕਰਦਾ ਟੀ ਵੀ ਦੇ ਉੱਤੇ, ਇੱਥੇ ਸੁਣਦੀ ਮੈਂ, ਮੇਰੇ ਅੰਦਰੋਂ ਤਾਂ ਅਨਹਦ ਧੁਨਾ ਚੱਲ ਪੈਂਦੀਆਂ। ਇੱਕ ਦਿਨ ਆਈ, ਦੋ ਦਿਨ ਆਈ, ਤੀਸਰੇ ਦਿਨ ਕਹਿੰਦੀ ਸਾਡੇ ਬਾਬਾ ਜੀ ਦੇ ਕੋਲ ਵੀ ਬਹੁਤ ਸੰਗਤ ਆਉਂਦੀ। ਮੈਂ ਕਿਹਾ ਕਿਹੜੇ ਨੇ ਤੇਰੇ ਬਾਬਾ ਜੀ? ਕਹਿੰਦੀ ਰਾਧਾ ਸਵਾਮੀ ਵਾਲੇ ਬਾਬਾ ਜੀ। ਮੈਂ ਕਿਹਾ ਉਹਨਾਂ ਕੋਲ ਨਾਮ ਕਿੱਥੋਂ ਆ ਗਿਆ? ਨਹੀਂ ਪਤਾ ਲੱਗਾ। ਨਾਮ ਨਾਮ ਦਾ ਦਾਤਾ ਤਾਂ ਸਤਿਗੁਰੂ ਲਿਖਿਆ ਗੁਰਬਾਣੀ 'ਚ, ਮੈਂ ਤਾਂ ਨਹੀਂ ਬੋਲਦਾ। ਜੇ ਮੈਂ ਆਪਣੇ ਕੋਲ ਕੋਈ ਗੱਲ ਬਣਾ ਕੇ ਪਾ ਤਾਂ ਮੈਂ ਉਹਦਾ ਦੇਣਦਾਰ ਹਾਂ ਵਾਹਿਗੁਰੂ ਦਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਤੁਸੀਂ ਸਤਿਗੁਰੂ ਨਹੀਂ ਜੇ, ਤੁਸੀਂ ਆਮ ਇੱਕ ਬੰਦੇ ਹੋ, ਡੇਰੇਦਾਰ ਹੋ ਤੁਸੀਂ। ਕੱਲ੍ਹ ਵੀ ਮੈਂ ਉਹਨਾਂ ਨੂੰ ਕਿਹਾ ਸੀ, ਜਿਹੜਾ ਜੋਨੀ ਕੀਰਤਨ ਕਰਦਾ ਨਾਨਕ ਸਰੀਆਂ ਦਾ, ਉਹਨੂੰ ਮੈਂ ਕਿਹਾ ਤੂੰ ਆਨੰਦ ਸਾਹਿਬ ਨੂੰ ਕਿੰਨਾ ਗੱਫੇ ਦੇ ਦੇ, ਆਨੰਦ ਸਿੰਘ ਨੂੰ ਕਿੰਨਾ, ਮੈਨੂੰ ਨਾਮ ਦੇ ਗੱਫੇ ਦੇ ਦੇ। ਆਨੰਦ ਸਿੰਘ ਕੁਤ ਕੋਲ ਨਾਮ ਕਿੱਥੋਂ ਆ ਗਿਆ? ਆਨੰਦ ਸਿੰਘ ਇੱਕ ਸਾਡੇ ਵਰਗਾ ਸਿੱਖ ਆ ਨਾ, ਚਲੋ ਬੰਦਗੀ ਕੀਤੀ ਹੋਊਗੀ, ਬਹੁਤੀ ਕੀਤੀ ਹੋਊਗੀ, ਮਗਰ ਨਾਮ ਨਹੀਂ ਦੇ ਸਕਦਾ। ਨਾਮ ਦਾ ਦਾਤਾ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਏ, ਆਖੋ ਵਾਹਿਗੁਰੂ। ਇੱਕ ਵਾਰ ਬੋਲੋ, ਨਾਮ ਦਾ ਦਾਤਾ ਤੇ ਨਾਮ ਤੇ ਇਹਦੇ ਕੋਲੋਂ ਲਿਆ ਜਾਂਦਾ, ਪੰਜਾਂ ਪਿਆਰਿਆਂ ਕੋਲੋਂ ਲਿਆ ਜਾਂਦਾ ਏ। ਪੰਜ ਪਿਆਰਿਆਂ ਦੀ ਹਾਜ਼ਰੀ 'ਚ ਪੰਜ ਪਿਆਰੇ ਬਾਟਾ ਤਿਆਰ ਕਰਦੇ ਆ, ਪੰਜ ਨੇਤਰਾਂ 'ਚ, ਪੰਜ ਸਿਰ ਵਿੱਚ, ਪੰਜ ਮੂੰਹ ਵਿੱਚ ਛੱਟੇ ਅੰਮ੍ਰਿਤ ਦੇ ਪਾ ਕੇ, ਫਿਰ ਉਹਨੂੰ ਕਹਿੰਦੇ 15 ਵਾਰ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 15 ਵਾਰ ਉਹਦੇ ਮੂੰਹ 'ਚੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ, ਫਿਰ ਕਹਿੰਦੇ ਹੁਣ ਆ ਇੱਧਰ ਸੱਜਣਾ, ਲਾਈਨ ਵਿੱਚ ਲੱਗ, ਤੈਨੂੰ ਨਾਮ ਦੇਈਏ। ਨਾਮ ਕਿਤੇ ਐਵੇਂ ਮਿਲ ਜਾਂਦਾ ਹੈ? ਜਿਹੜਾ ਮਰਜ਼ੀ ਨਾਮ ਦੇਣ ਲੱਗ ਪਿਆ। ਮੈਂ ਤਾਂ ਇੱਕ ਗੱਲ ਸੁਣਾਉਣਾ ਹੁੰਦਾ, ਕਈ ਵਾਰ ਸੁਣਾਈ, ਆਖੋ ਵਾਹਿਗੁਰੂ। ਸੁਣੋ, ਧਿਆਨ ਨਾਲ ਸੁਣੋ ਕਮਾਲ। ਕਿਸੇ ਨੇ ਆਖਿਆ ਮੇਰੇ ਹੱਥ ਵਿੱਚ ਹੀਰਾ ਹੈ, ਉਹਨੇ ਆਖਿਆ ਕਿ ਤਰ੍ਹਾਂ ਦਾ ਅੰਨਾ ਸੀ ਉਹ ਵਿਚਾਰਾ, ਬਲੈਂਡ ਸੀ। ਇਹ ਜਿੰਨੇ ਉੱਥੇ ਜਾਂਦੇ ਸਭ ਬੋਲੋ ਨਾ, ਇਹਨਾਂ ਨੂੰ ਦਿਸਦਾ ਕੱਖ ਨਹੀਂ ਵੀ ਅੱਗੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਧਿਆਨ, ਮੱਥਾ ਕਿੱਥੇ ਟੇਕਦੇ ਹੋ? ਮੱਥਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਣਾ ਹੈ ਨਾ, ਆਖੋ ਵਾਹਿਗੁਰੂ। ਬਿਨ ਸਤਿਗੁਰ ਦਾਤਾ ਕੋ ਨਹੀਂ, ਬੋਲੋ, ਜੋ ਹਰ ਨਾਮ ਦੇ ਆਧਾਰ, ਜੋ ਹਰ ਤੇ ਬਚਨ ਸੁਣਾਉਣ ਲੱਗਾ ਸਾਂ। ਉਹ ਬਲਾਇੰਡ ਸੀ, ਉਹਨੇ ਨਾਲ ਦੇ ਨੂੰ ਪੁੱਛਿਆ ਤੇਰੇ ਹੱਥ 'ਚ ਕੀ ਆ? ਉਹ ਕਹਿੰਦਾ ਹੀਰਾ। ਉਹ ਕਹਿੰਦਾ ਉਹ ਕਾਹਦਾ ਹੁੰਦਾ? ਕਹਿੰਦਾ ਪੱਥਰ ਦਾ। ਉਹਨੇ ਵਿਚਾਰੇ ਨੇ ਆਖਿਆ ਮੇਰੀ ਸਾਰੀ ਪ੍ਰੋਪਰਟੀ ਲੈ ਲਓ, ਜੇ ਹੀਰਾ ਫੜ ਕੇ ਹੱਥ ਦੇ ਵਿੱਚ ਅਮੀਰ ਬਣਦੇ ਆ ਨਾ, ਤਾਂ ਮੈਨੂੰ ਵੀ ਹੀਰਾ ਦੇ ਦਿਓ। ਪਤਾ ਲੱਗਾ ਤੈਨੂੰ, ਨਿੱਕੀ ਨੂੰ। ਅੱਛਾ, ਵੈਰੀ ਗੁੱਡ, ਆਖੋ ਵਾਹਿਗੁਰੂ। ਉਹ ਵਿਚਾਰਾ ਬਲਾਇੰਡ ਸੀ, ਉਹਦੇ ਹੱਥ ਵਿੱਚ ਲਾਗੋਂ ਕਿਸੇ ਨੇ ਨਿੱਕਾ ਜਿਹਾ ਪੱਥਰ ਚੁੱਕ ਕੇ ਰੱਖਤਾ, ਉਹ ਪਿੱਛੇ ਤੇਰੇ।
ਨਾ ਜੀ ਨਾ, ਸੁਣੋ ਨਾ ਧਿਆਨ ਨਾ, ਥੱਲੇ ਨੂੰ ਐ ਮੂੰਹ ਕਰਦੇ ਤਾਂ ਮੈਨੂੰ ਹਰ ਬੰਦੇ ਨੂੰ ਮੈਂ ਕਹਿੰਦਾ ਵੀ ਕਿਤੇ ਨੀਂਦ ਤਾਂ ਨਹੀਂ ਆ ਗਈ, ਹੋ ਸਕਦਾ ਤਾਂ ਨਾ ਹੀ ਹੋਵੇ, ਮੈਂ ਮਾਫ਼ੀ ਮੰਗਦਾ। ਆਖੋ ਵਾਹਿਗੁਰੂ। ਜਿਹਨੇ ਹੱਥ ਦੇ ਵਿੱਚ ਪੱਥਰ ਫੜਾ ਤਾ ਅਤੇ ਉਹ ਦੂਸਰੇ ਨੂੰ ਪੁੱਛਦਾ ਤੇਰੇ ਹੱਥ 'ਚ ਕੀ ਆ, ਕਹਿੰਦਾ ਮੇਰੇ ਹੱਥ 'ਤੇ ਹੀਰਾ ਹੈ, ਉਹ ਆਖੇ ਮੇਰੇ ਹੱਥ 'ਚ ਵੀ ਹੀਰਾ ਹੈ। ਆਖੋ ਵਾਹਿਗੁਰੂ। ਮੇਰੇ ਹੱਥ 'ਚ ਵੀ ਬਲੈਂਡ ਸੀ, ਇਹ ਜਿੰਨੀਆਂ ਗੱਡੀਆਂ ਉੱਥੇ ਜਾਣੀਆਂ ਸਭ ਬਲੈਂਡ ਨੇ, ਅੰਨਿਆਂ ਦੀਆਂ ਗੱਡੀਆਂ ਜਾਂਦੀਆਂ ਉੱਥੇ। ਸੁਜਾਖੇ ਦੀ ਗੱਡੀ ਤਾਂ ਇੱਥੇ ਆਉਂਦੀ ਜਿੱਥੇ ਸਾਕਸ਼ਾਤ ਮੇਰਾ ਸਤਿਗੁਰੂ ਬੈਠਾ, ਜਿਹਨੂੰ ਕਿਹਾ ਸਰਕਾਰ ਨੇ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਕੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਓ। ਥੋੜ੍ਹੇ ਦਿਨ ਪਹਿਲੋਂ ਨਾਮਧਾਰੀ ਬਾਬੇ ਨੇ ਇਹ ਗੱਲ ਕਹੀ ਵੀ ਇਹਦੇ ਕਾਗਜ਼ਾਂ ਦੀ ਪੰਡ ਆ। ਫਿਰ ਜਵਾਬ ਦੇਣ ਵਾਲੇ ਨੇ ਆਖਿਆ ਕਿਸੇ ਮਰਦ ਨੇ ਆਵਾਜ਼ ਦਿੱਤੀ, ਉਹਨੇ ਕਿਹਾ ਨਾ ਸੱਜਣਾ, ਤੂੰ ਤਾਂ ਕੁਛ ਦਿਨਾਂ ਜਿਹੜਾ ਗੁਰੂ ਹੁੰਦਾ ਸਤਿਗੁਰ ਮੇਰਾ ਸਦਾ ਸਦਾ, ਬੋਲੋ ਫਿਰ ਬੋਲੋ ਸਤਿਗੁਰ ਮੇਰਾ ਸੰਦੀਵੀ ਰਹਿਣ ਵਾਲਾ ਗੁਰੂ ਹੁੰਦਾ, ਸਤਿਗੁਰੂ ਹੁੰਦਾ ਨਾ ਆਵੇ, ਇਹ ਤਾਂ ਮੇਰਾ ਸਤਿਗੁਰੂ ਨਾ ਆਉਣ ਵਾਲਾ ਨਾ ਜਾਣ ਵਾਲਾ ਸਦਾ ਰਹਿਣ ਵਾਲਾ, ਆ ਸੱਚ ਜੁਗਾ ਸੱਚ ਹੈ ਵੀ ਸੱਚ। ਅਤੇ ਸਰਦਾਰਾ ਵਹਿੰਦਿਆਂ ਵਹਿੰਦਿਆਂ ਮੈਂ ਤਾਂ ਚੱਲ ਜਾ, ਤੂੰ ਚੱਲ ਜਾਏ, ਦੁਨੀਆਂ 'ਤੇ ਕੋਈ ਚੱਲ ਜਾਏ, ਕੋਈ ਤਾਂ ਜੀਂਦਾ ਰਹੂ ਜਿਹੜਾ ਤੈਨੂੰ ਮਰੇ ਨੂੰ ਵੇਖੂ, ਜਿਹੜਾ ਤੂੰ ਆਪਣੇ ਆਪ ਨੂੰ ਗੁਰੂ ਕਹਿੰਦਾ ਹੈ ਨਾ। ਆਖੋ ਵਾਹਿਗੁਰੂ। ਗੁਰੂ ਉਹ ਹੁੰਦਾ ਜਿਹੜਾ ਮਰਦਾ ਨਹੀਂ, ਗੁਰੂ ਉਹ ਆ ਜਿਹਨੂੰ ਕੈਂਸਰ ਨਹੀਂ ਹੁੰਦਾ, ਗੁਰੂ ਉਹ ਆ ਜਿਹਨੂੰ ਤਾਪ ਨਹੀਂ ਚੜ੍ਹਦਾ, ਗੁਰੂ ਹੁੰਦਾ ਜਿਹਦੇ ਸਿਰ ਪੀੜ ਨਹੀਂ ਹੁੰਦੀ। ਸਤਿਗੁਰ ਮੇਰਾ ਸਦਾ ਸਦਾ, ਬੋਲੋ ਮੇਰਾ ਸਤਿਗੁਰੂ ਸੰਦੀਪ ਹੈ, ਇਹ ਮੇਰਾ ਸਤਿਗੁਰੂ, ਉਹ ਸਤਿਗੁਰੂ ਜਿਹੜਾ ਰਾਜਾਨ ਰਾਜ, ਬੋਲੋ ਪਹਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਉਪਮਾ ਦਾ ਮਾਲਕ ਆ ਮੇਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ। ਉਹ ਹੀਰੇ ਵਿਚਾਰਾ ਜਿਹੜਾ ਅੰਨਾ ਸੀ ਨਾ, ਇੱਕ ਦਿਨ ਕਿਸੇ ਨੇ ਆਖਿਆ ਉਹ ਵੀਰ ਮਿਲਿਆ ਲਿਆ ਮੈਂ ਤੇਰੇ ਹੱਥ 'ਚ ਵੇਖਾਂ ਕੀ ਆ,

ਆਖੋ ਸਤਨਾਮ ਸ੍ਰੀ। ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਨਾ, ਅਤੇ ਨਹਿਰੂ ਨੇ, ਗਾਂਧੀ ਨੇ ਇਹਨਾਂ ਲੋਕਾਂ ਸੋਚਿਆ ਵੀ ਇਹ ਕੌਮ, ਇਹਨਾਂ ਨੂੰ ਅਸੀਂ ਕਿਹਾ ਵੀ ਜੇ ਸਾਡੇ ਨਾਲ ਰਹੋਗੇ ਤੁਹਾਨੂੰ ਅਸੀਂ ਆਪਣਾ ਕਰ ਦਿਆਂਗੇ। ਪਤਾ ਇੱਕ ਨਹੀਂ ਬਜ਼ੁਰਗਾਂ ਨੂੰ ਪਤਾ, ਕੋਈ ਬਜ਼ੁਰਗ ਹੋਵੇ ਤੁਹਾਨੂੰ ਪਤਾ, ਸੁਪਨੇ ਸੁਣਿਆ ਹੋਊ। ਪਾਕਿਸਤਾਨ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਨੂੰ ਅਸੀਂ ਆਜ਼ਾਦ ਜਗ੍ਹਾ ਦਿਆਂਗੇ, ਇਹ ਆਖਿਆ ਸੀ, ਤੁਸੀਂ ਨਹੀਂ ਬੋਲਦੇ, ਸੁਣਿਆ ਨਹੀਂ। ਹਾਂਜੀ, ਬਜਾਬਰ ਦੇ ਸ਼ਹਿਰੀ ਤੁਹਾਨੂੰ ਮੰਨਾਂਗੇ, ਜਿੱਥੇ ਤੁਸੀਂ ਆਜ਼ਾਦ ਤਰ੍ਹਾਂ ਨਾਲ ਰਹਿ ਸਕੋ ਉਹ ਇਲਾਕਾ ਤੁਹਾਨੂੰ ਦਿਆਂਗੇ। ਮੁੱਕਰ ਗਏ, ਮੁੱਕਰ ਗਏ। ਉਹ ਕਹਿੰਦਾ ਫਿਰਦਾ ਸੀ ਵੀ ਮੇਰੇ ਹੱਥ ਵਿੱਚ ਕੀ ਆ, ਹੀਰਾ। ਇੱਕ ਦਿਨ ਕਿਸੇ ਨੇ ਤਰਸ ਖਾਧਾ, ਉਹ ਕਹਿੰਦਾ ਵਿਖਾ ਤਾਂ ਸਹੀ, ਹੀਰਾ ਹੈ ਵੀ ਆ ਕਿ ਨਹੀਂ। ਜਦੋਂ ਉਹਨੇ ਖੋਲ੍ਹ ਕੇ ਵੇਖਿਆ ਤਾਂ ਕਹਿੰਦਾ ਯਾਰ ਇਹ ਤਾਂ ਪੱਥਰ ਆ। ਉਹ ਬਲੈਂਡ ਬੰਦਾ ਰੋਇਆ, ਕਹਿੰਦਾ ਕਿਤੇ ਕਾਸ਼ ਮੈਨੂੰ ਰੱਬ ਨੇ ਅੱਖਾਂ ਦਿੱਤੀਆਂ ਹੁੰਦੀਆਂ ਤਾਂ ਮੈਨੂੰ ਪਤਾ ਲੱਗਦਾ ਹੀਰਾ ਕੀ ਹੁੰਦਾ ਹੈ। ਇਹ ਸਾਰੇ ਹੀ ਰੋਣਗੇ ਜਿੰਨੇ ਨਰਾਦਾ ਸਵਾਮੀ ਨਿਰੰਕਾਰੀ ਨਾਮ ਧਾਰੀਏ ਨੀਲ ਧਾਰੀਏ, ਇਹ ਸਭ ਰੋਣਗੇ ਇੱਕ ਦਿਨ, ਕਿਉਂਕਿ ਜੋ ਦਿੱਤਾ ਗਿਆ ਉਹ ਨਾਮ ਨਹੀਂ, ਨਾਮ ਤਾਂ ਉਹ ਜਿਹੜਾ ਪੰਜ ਪਿਆਰਿਆਂ ਤੋਂ ਮਿਲਦਾ। ਕੋਈ ਚੈਲੰਜ ਕਰੇ ਇਸ ਗੱਲ ਨੂੰ, ਕੋਈ ਚੈਲੰਜ ਕਰਦਾ ਕੋਰਟ ਵਿੱਚ ਕਰਦਾ, ਦਸ ਹਾਜ਼ਰ ਹੋਣ ਨੂੰ ਤਿਆਰ ਆ। ਨਾਮ ਉਹੋ ਹੀ ਹੈ ਜਿਹੜਾ ਪੰਜ ਪਿਆਰੇ ਸਾਹਿਬਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਜੂਰੀ 'ਚ ਬਾਟਾ ਤਿਆਰ ਕਰਦੇ, ਬਾਟਾ ਤਿਆਰ ਕਰਕੇ ਉਹਦੀਆਂ ਅੱਖਾਂ ਵਿੱਚ ਪੰਜ ਛਿੱਟੇ ਮਾਰਦੇ, ਸਿਰ ਵਿੱਚ ਛਿੱਟੇ ਮਾਰਦੇ, ਮੂੰਹ ਵਿੱਚ ਅੰਮ੍ਰਿਤ ਪਾਉਂਦੇ, ਅਤੇ ਫਿਰ ਕਹਿੰਦੇ ਆਹ ਤੈਨੂੰ ਹੁਣ ਨਾਮ ਦਾ ਵਾਹਿਗੁਰੂ ਗੁਰਮੰਤਰੀ। ਜਿਹੜਾ ਵਾਹਿਗੁਰੂ ਸ਼ਬਦ ਹੈ ਗੁਰਮੰਤਰੀ, ਇੱਕ ਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਤੇਰਾ ਮੂਲ ਮੰਤਰੀ, ਐਵੇਂ ਥੋੜ੍ਹਾ ਦਿੱਤਾ ਗਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਕੰਨ 'ਚ ਫੂਕ ਮਾਰਤੀ, ਆਖਿਆ ਜਾ ਤੈਨੂੰ ਨਾਮ ਦਿੱਤਾ ਜੀ, ਨਾ ਪੂਰਨ ਮਰਯਾਦਾ ਨਾਲ ਦਿੱਤਾ, ਇਕੱਲੇ ਨੇ ਵੀ ਨਹੀਂ ਦਿੱਤਾ, ਪੱਲੇ ਨੇ ਪੰਜਾਂ ਨੂੰ ਦੇਤਾ, ਆਖੋ ਵਾਹਿਗੁਰੂ। ਅਤੇ ਜਦੋਂ ਪੰਜਾਂ ਨੂੰ ਦੇਤਾ ਤਾਂ ਆਪ ਆਖਿਆ ਹੁਣ ਮੈਨੂੰ ਛਕਾਓ, ਅਤੇ ਪੰਜਾਂ ਨੇ ਆਖਿਆ ਜੀ ਜਿਹੜਾ ਤੁਹਾਡੇ ਵਾਲਾ ਬਚਿਆ ਵਾ ਆਖੋ ਵਾਹਿਗੁਰੂ। ਸੁਣਿਓ ਬੜਾ ਕਮਾਲ ਦਾ ਬਚਨ, ਜਿਹੜਾ ਤੁਹਾਡੇ ਵਾਲਾ ਬਚਿਆ ਅੰਮ੍ਰਿਤ ਉਹ ਛਕਾ ਦੀਏ ਤੁਹਾਨੂੰ। ਸੁਣੋ ਇਤਰਾ ਮਿੱਠੋ, ਸੁਣੋ ਵੀ ਜਿਹੜਾ ਕੱਲ੍ਹ ਦਾ ਜਾਂ ਸਵੇਰ ਦਾ ਜਿਹੜਾ ਅੰਮ੍ਰਿਤ ਤੁਸੀਂ ਬਣਾਇਆ ਸੀ ਸਾਨੂੰ ਛਕਾਇਆ, ਉਹਦੇ 'ਚੋਂ ਬੋਕ ਇੱਕ ਬਚ ਗਿਆ, ਸਤਿਗੁਰੂ ਜੀ ਉਹ ਤਾਂ ਛਕਾ ਦੀਏ। ਕਹਿੰਦੇ ਨਾ, ਹੁਣ ਤੁਸੀਂ ਕਰੋ ਪੰਜ ਤਿਆਰ। ਮਹਾਰਾਜ ਇਹਦੇ 'ਚ ਕੀ ਰਾਜ ਆ, ਮੈਂ ਹੁਣ ਉਹ ਕਲਾ ਵੇਖਣੀ ਚਾਹੁੰਦਾ ਤੁਹਾਡੇ ਵਿੱਚ ਜਿਹੜੀ ਮੈਂ ਤੁਹਾਡੇ 'ਚ ਕਲਾ ਰੱਖੀ, ਹੁਣ ਮੈਂ ਵੇਖੂੰਗਾ ਵੀ ਤੁਸੀਂ ਮੇਰੀ ਕਲਾ ਦੇ ਜਿਹੜੀ ਮੇਰੇ ਅੰਦਰ ਕਲਾ ਸੀ ਉਹ ਤੁਹਾਡੇ ਅੰਦਰ ਆ ਗਈ, ਤੁਸੀਂ ਉਸੇ ਤਰ੍ਹਾਂ ਮੈਨੂੰ ਬੋਲੋ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਹੀਂ ਕਹਿਣਾ ਆਖੋ ਵਾਹਿਗੁਰੂ ਵੀ ਬੋਲੋ ਜੀ। ਵੇਖੋ ਫਰਕ ਵੇਖੋ, ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਕ ਵੇਖੋ, ਨਹੀਂ ਤਾਂ ਗੁਰੂ ਨੂੰ ਕਹਿਣ ਲੱਗਾ ਬੰਦਾ ਕਹਿੰਦਾ ਗੁਰੂ ਜੀ ਬੋਲੋ ਵਾਹਿਗੁਰੂ, ਨਾ ਇਸੇ ਤਰ੍ਹਾਂ ਬੋਲਣਾ ਹੈ ਜਿਸ ਤਰ੍ਹਾਂ ਮੈਂ ਬੋਲਿਆ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਭਾਈ ਮੋਹਕਮ ਸਿੰਘ ਨੇ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ, ਤੇ ਮੇਰਾ ਸਾਹਿਬੇ ਕਮਾਲ ਪਾਤਸ਼ਾਹ ਗੋਠ ਬੂਧਾ ਮਾਰ ਕੇ ਹੱਥ ਤੇ ਹੱਥ ਰੱਖ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ। ਉਹਨੇ ਨਹੀਂ ਅੱਗੋਂ ਆਖਿਆ ਬੋਲ, ਉਹਨੇ ਕੇਵਲ ਆਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸ਼ਬਦ, ਮਨ ਮੇਰੋ ਮਸ ਨਾ ਹੈ ਮਾਈ, ਮਨ ਮੇਰੋ ਬਸ ਨਾ।

ਇਹਨਾਂ ਕਹਿ ਕੇ ਵੀ ਮੇਰਾ ਮਨ ਵਸ ਵਿੱਚ ਨਹੀਂ, ਕੀ ਕਰਦਾ ਹੈ, ਨਿਸਪਾਸਰ ਨਿਸਬਾਸਰ ਰਾਤ ਦਿਨ ਵਿਖਿਅਨ ਕੋ ਧਾਵਤ। ਹਾਂਜੀ ਮਾਂਗੜ ਸਾਹਿਬ ਬੋਲੋ ਨਾ, ਮੈਨੂੰ ਪਤਾ ਸਾਰਾ ਦਿਨ ਤੁਸੀਂ ਕੰਮ ਕਰਦੇ ਹੋ, ਥੱਕ ਜਾਂਦੇ ਹੋ। ਨਿਸ ਅਤੇ ਬਾਸਰ ਰਾਤ ਦੇ ਦਿਨ ਇੱਕ ਦਿਨ ਭੱਜਿਆ ਫਿਰਦਾ ਹੈ ਵਿਖਿਅਨ ਸਿਓ ਮਾਇਆ ਪਿੱਛੇ। ਵਿਖਿਅਨ ਵਿਸ਼ਿਆਂ ਨੂੰ ਵੀ ਕਹਿੰਦੇ, ਵਿਖਿਅਨ ਮਾਇਆ ਨੂੰ ਵੀ ਕਹਿੰਦੇ। ਆਖੋ ਵਾਹਿਗੁਰੂ। ਰਾਤ ਦਿਨ ਇਹ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਹੈ। ਕਿਹ ਬਿਦਰੋਕੂ ਤਾਹੇ ਕਿਹ ਬਿਦਰੋਕੂ ਤਾਹੇ ਕਿਹ ਬਿਦ ਸਾਰੇ ਪੜੋ

ਨਿਸ ਪਾਸਰ ਵਿਖਿਅਨ ਕੋ ਧਾਵਤ ਕਿਹ ਵਿਦ ਕਿਹੜੇ ਤਰੀਕੇ ਨਾਲ ਰੋਕੂੰ ਤਾਹੇ ਇਹਨੂੰ ਕਿਹੜੇ ਤਰੀਕੇ ਨਾਲ ਰੋਕਾਂ। ਵੇਦ ਪੁਰਾਣ ਸਿਮਰਤ ਕੇ ਮਤ ਸੁਣ, ਵੇਦ ਪੁਰਾਣ ਸਿਮਰਤ ਕੇ, ਵੇਦਾਂ ਪੁਰਾਣਾ ਸਿਮਰਤਾਂ ਦੀ ਮਤ ਸੁਣ ਕੇ ਨਿਮਖ ਨਾ ਹੀ ਇਹ ਵਸਾਵੇ। ਤੁਸੀਂ ਹੁਣ ਕਥਾ ਸੁਣ ਕੇ ਚੱਲਿਓ ਨਾ ਇੱਕ ਘੰਟਾ, ਇੱਕ ਬੁੱਢੇ ਦਾ ਪੂਰਾ ਜ਼ੋਰ ਲਵਾਤਾ ਤੁਸੀਂ, ਮਗਰ ਹੋ ਸਕਦਾ ਕਿ ਨਿਮਖ ਮਾਤਰ ਤੱਕ ਜੋੜੇ ਖਾਂਦੇ ਜਾਂਦਿਆਂ ਤੁਹਾਨੂੰ ਸਭ ਭੁੱਲ ਜਾਵੇ ਵੀ ਕੀ ਗੱਲ ਹੈ। ਇੱਥੇ ਵੀ ਮੇਰਾ ਨਾਮਾ ਪਾਤਸ਼ਾਹ ਕਹਿੰਦਾ ਨਿਮਖ ਨਾ ਹੀ ਹੈ ਵਸਾਵੇ, ਨਿਮਖ ਮਾਤਰ ਵੀ ਹਿਰਦੇ 'ਚ ਨਹੀਂ ਵਸਾਉਂਦਾ। ਅੱਖ ਵਾਹਿਗੁਰੂ ਪਰ ਧਨ ਪਰਾਇਆ ਪੈਸਾ, ਪਰ ਦਾਰਾ ਪਰਾਈ ਇਸਤਰੀ, ਪਰ ਧਨ ਪਰ ਦਾਰਾ ਸਿਓ ਰਚਿਓ, ਇਹਨਾਂ ਚੀਜ਼ਾਂ 'ਚ ਰਚਿਆ ਹੈ। ਬਿਰਥਾ ਜਨਮ ਗਵਾਵੈ, ਬੋਲੋ ਬਿਰਥਾ, ਇਹ ਆਪਣਾ ਜਨਮ ਵਿਅਰਥ ਗਵਾ ਰਿਹਾ ਕਿਹੜੀ ਕਿਹੜੀ ਚੀਜ਼ ਦੇ ਪਿੱਛੇ? ਪਰ ਧਨ ਅਤੇ ਪਰ ਦਾਰਾ, ਦੋਵੇਂ ਚੀਜ਼ਾਂ ਸੁਣ ਲਓ। ਫਿਰ ਸੁਣੋ ਮੇਰੀਆਂ ਭੈਣਾਂ ਵੀਰ, ਪਰਾਇਆ ਪੈਸਾ ਉਹਦੇ 'ਚ ਰਚਿਆ ਹੈ, ਆਪਣੇ ਨੂੰ ਵੀ ਵੇਖ ਕੇ ਠੰਡ ਪੈਂਦੀ, ਕਿਸੇ ਦੇ ਪੈਸਾ ਜੇਬ ਵਿੱਚ ਜਿਹੜਾ ਉਹਦੇ ਵੱਲ ਵੇਖ ਕੇ ਤੜਫਦਾ ਹੈ, ਕਿਤੇ ਮੇਰੇ ਜੇਬ 'ਚ ਹੁੰਦੇ ਆਪਣੇ ਮੁੱਕੇ ਨਹੀਂ, ਇਹ ਵੀ ਕਿਤੇ ਮੇਰੇ ਹੁੰਦੇ। ਪਰ ਧਨ ਪਰ ਦਾਰਾ ਪਰਾਈ ਔਰਤ ਸੋ ਰਚਿਓ, ਬਿਰਥਾ ਜਨਮ ਸਰਾਵ ਹੈ। ਅੱਗੇ ਜਾ ਕੇ ਪਾਤਸ਼ਾਹ ਕਹਿੰਦੇ ਮਦ ਮਾਇਆ ਕੇ ਭਇਓ ਬਾਵਰੋ, ਮਾਇਆ ਦੇ ਨਸ਼ੇ ਨਾਲ ਪਾਗਲ ਹੋਇਆ ਪਿਆ ਹੈ। ਸੱਚੀ ਮੁੱਚੀ ਵੇਖਿਆ ਹੈ ਨਾ, ਵੇਖਿਆ ਕਿ ਨਹੀਂ? ਬੋਲੋ ਗੁਰੂ, ਕਿਸੇ ਜਿਹਨਾਂ ਕੋਲ ਬਹੁਤ ਮਾਇਆ ਹੈ, ਤੂੰ ਤਾਂ ਵੇਖੀ ਆ। ਢੇਰ ਲੱਗੇ ਇੱਕ ਦਿਨ ਉਹਦੇ ਕੋਲ ਅਸੀਂ ਗਏ, ਆਖੋ ਵਾਹਿਗੁਰੂ ਉੱਥੇ ਹੀ ਸੈਂਦੂ, ਕੋਈ ਬਚਨ ਸੁਣ ਡਿਆ ਸਾਂ, ਸੁਣਾਉਣ ਡਿਆ ਸਾਂ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੋਈਆਂ ਦੇ, ਐਨਕ ਲਾ ਕੇ ਸੁੜਤੀ, ਟੈਲੀਫੋਨ ਲਾ ਕੇ ਸੁੜਤਾ, ਉਹ ਮਾਰਿਆ ਪਵਾ ਕੇ, ਇੰਨਾ ਦੁੱਖ ਹੁੰਦਾ ਜਿੱਦਣ ਕਿਤੇ ਚੋਟ ਵੱਜਦੀ ਹੈ ਨਾ ਗੁਰਬਾਣੀ ਦੀ, ਜਾ ਕੇ ਚੋਟ ਸੁਹਾਰੇ ਸ਼ਬਦ ਕੀ, ਬੋਲੋ ਆਂਦਾ ਨੇਜੇ ਦੀ ਚੋਟ ਵੱਜੀ ਤੇ ਸਹਾਰ ਲੈਂਦਾ ਹੈ, ਮਗਰ ਜਿੱਦਣ ਕੋਈ ਚੋਟ ਸਹਾਰੇ ਸ਼ਬਦ ਕੀ, ਤਾਸ ਗੁਰੂ ਮੈਂ ਦਾਸ, ਉਹ ਮੇਰਾ ਅਤੇ ਮੈਂ ਉਹਦਾ। ਆ ਵੇਖਿਆ ਕਈ ਉੱਠੇ ਨੇ ਇੱਥੋਂ, ਜਦੋਂ ਮੈਂ ਰਾਧਾ ਸੁਆਮੀ ਦੀ ਗੱਲ ਕਰਨ ਲੱਗ ਪਿਆ ਕਈ ਉੱਠ ਗਏ, ਕਿਉਂਕਿ ਬਹੁਤ ਦੁਨੀਆ ਉਹਨਾਂ ਨਾਲ ਜੁੜੀ। ਆਖੋ ਵਾਹਿਗੁਰੂ, ਕੀ ਮੈਂ ਕਹਿ ਰਿਹਾ, ਬਹੁਤ ਦੁਨੀਆ ਗੁਰਦੁਆਰੇ ਵੀ ਆਉਂਦੇ ਨੇ। ਧੰਨ ਭਾਗ ਜੀ ਐਨ ਆਓ ਇੱਥੇ, ਇੱਥੋਂ ਰੰਗ ਲਾਗਤ ਲਾਗਤ, ਕਦੀ ਨਾ ਕਦੀ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਆਪਣੇ ਗੱਲ ਨਾਲ ਲਾ ਲਊ, ਬੋੜ ਪਿਤਾ ਲਾ ਲੂਗਾ। ਮਦ ਮਾਇਆ ਕੇ ਭਇਓ ਬਾਵਰੋ, ਸੂਜਤ ਨਹਿ ਕਛ ਗਿਆਨਾ, ਕੋਈ ਗਿਆਨ ਸੁਝਿਆ ਨਹੀਂ, ਪਾਗਲ ਹੋ ਗਿਆ। ਘੱਟ ਹੀ ਭੀਤਰ ਬਸਤ ਨਿਰੰਜਣ, ਅੰਦਰ ਹੀ ਰਹਿੰਦਾ ਸੀ ਉਹ, ਤਾਂ ਕੋ ਮਰਮ ਨਾ ਜਾਣਾ, ਉਹਦਾ ਭੇਤ ਨਹੀਂ ਪਾਇਆ। ਜਿਹੜਾ ਅੰਦਰ ਹੀ ਰਹਿੰਦਾ ਸੀ ਨਾ ਉਹਦਾ ਭੇਤ ਨਹੀਂ ਪਾਇਆ। ਜਬ ਹੀ ਸਰਨ ਗਈ ਸਾਧਕੀ, ਜਬ ਹੀ ਸ਼ਰਨ ਸਾਧਕੀ ਆਇਓ, ਦੁਰਮਤ ਸਗਲ ਬਿਨਾਸੀ, ਸਾਰੀ ਖੋਟੀ ਬੁੱਧੀ ਨਾਸ ਹੋ ਗਈ। ਆ ਸਾਧੂ ਆ ਨਾ ਜਿਹੜਾ ਵੱਡਾ ਸਾਧੂ, ਜਦੋਂ ਇਹਦੀ ਸ਼ਰਨ ਵਿੱਚ ਆਈ ਸਾਰੀ ਦੁਰਮਤ ਨਾਸ ਕਰਕੇ ਰੱਖਤੀ। ਆਰ ਤੁਸੀਂ ਸੁਣਦੇ ਰਹੋ ਸੁਣਦੇ ਰਹੋ ਸੁਣਦੇ ਰਹੋ, ਹੁਣ ਤਾਂ ਦਿਨ ਹੀ ਇੱਕ ਰਹਿ ਗਿਆ। ਮੈਂ ਕਹਿੰਦਾ ਮੈਨੂੰ ਹਰ ਵਾਰ ਜ਼ਿੰਦਗੀ ਮਿਲੇ ਤੋ ਲੁਧਿਆਣੇ ਦੀ ਸੰਗਤ ਦੇ ਵਿੱਚ ਮੈਂ ਕਥਾ ਕਰਾਂ। ਮੈਂ ਐਵੇਂ ਨਹੀਂ ਕਿਹਾ, ਮੈਂ ਦਿੱਲੀ ਵਿੱਚ ਬੰਗਲਾ ਸਾਹਿਬ ਕਥਾ ਕਰਾਂ ਤਾਂ ਮੈਂ ਉੱਥੇ ਵੀ ਕਹਿੰਦਾ ਲੋਕੋ ਜੇ ਕਥਾ ਕਰਨ ਸੁਣਨ ਵਾਲੀ ਸੰਗਤ ਵੇਖਣੀ ਆ ਲੁਧਿਆਣੇ ਦੀ ਵੇਖੋ, ਜਲੰਧਰ ਦੀ ਵੇਖੋ, ਜਿੱਥੇ ਗਰੀਬ ਰਹਿੰਦੇ ਹੋਣਗੇ, ਜਿੱਥੇ ਕਿਰਤੀ ਰਹਿੰਦੇ ਹੋਣਗੇ, ਉੱਥੇ ਆਣ ਕੇ 100 ਦਾ ਅਤੇ 500 ਦਾ ਨੋਟ 'ਤੇ ਸੁਰ ਜਾਂਦੇ ਆ, ਕਿੱਥੇ ਬੰਗਲਾ ਸਾਹਿਬ ਸੁਣਦਾ ਕੋਈ?
ਇੱਧਰ ਆਏ, ਇੱਕ ਸਿਹਰਾ ਚੜ੍ਹਾਇਆ, 500 ਦਾ ਨੋਟ ਮੇਰੇ ਅੱਗੇ ਰੱਖਤਾ, 500 ਦਾ ਗੁਰੂ ਸਾਹਿਬ ਅੱਗੇ ਰੱਖਤਾ, ਚਲੇ ਗਏ। ਆਣ ਕੇ ਬਾਬਾ ਹਰਕ੍ਰਿਸ਼ਨ ਸਾਹਿਬ ਦੇ ਦਰ 'ਤੇ ਖਾਲੀ ਝੋਲੀ ਲੈ ਗਿਆ। ਮੈਂ ਝੂਠੀ ਤਾਰੀਫ ਨਹੀਂ ਕੀਤੀ, ਮੈਂ ਬਾਪੂ ਦੀ ਗੋਦ ਵਿੱਚ ਬੈਠਾ। ਤੁਸੀਂ ਸੱਚੀ ਮੁੱਚੀ ਬੜਾ ਪਿਆਰ ਨਾਲ ਸੁਣਦੇ ਹੋ, ਅੱਜ ਇਤਨਾ ਹੁਣ ਭਰਿਆ ਪਿਆ ਹੋਇਆ ਨਾ, ਸੁਣਨੀ ਤਾਂ ਡਏ ਹੋ। ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤੇ ਹੋ ਚਿੰਤਾ ਮਨ। ਚਿੰਤਾ ਮਨ ਵਾਹਿਗੁਰੂ ਪਰਮੇਸ਼ਰ, ਜਦੋਂ ਮੈਂ ਉਹਨੂੰ ਚੇਤਿਆ

ਸੋ ਇਤਨੀ ਸੇਵਾ ਪ੍ਰਵਾਨ ਕੀਰਤਨ ਕਰਦੇ ਹਾਂ, ਬੇਅੰਤ ਪ੍ਰਕਾਰੀ ਭੁੱਲਾਂ ਹੋ ਜਾਂਦੀਆਂ ਹਨ। ਸੰਗਤ ਅਤੇ ਗੁਰਬਖਸ਼ਣ ਯੋਗ ਹੈ ਬਖਸ਼ ਲੈਣਾ। ਸਮੂਹ ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਸਮੂਹ ਸਾਧ ਸੰਗਤ ਦੇ ਦਰਸ਼ਨ ਕਰਵਾਏ ਔਰ ਕੀਰਤਨ ਦੀ ਸੇਵਾ ਹਾਜ਼ਰੀ ਵਾਸਤੇ। ਸੋ ਸਰਦਾਰ ਪ੍ਰਿਤਪਾਲ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਮਹਾਨ ਉਪਰਾਲਾ ਕਰਦੇ ਹਨ, ਗੁਰੂ ਕੀ ਸੰਗਤ ਨੂੰ ਗੁਰੂ ਦੇ ਚਰਨਾਂ ਨਾਲ ਜੋੜਦੇ ਹਨ। ਸੋ ਆਓ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੀ ਇਕਾਗਰਤਾ ਦੇ ਨਾਲ ਗੁਰਬਾਣੀ ਸਰਵਣ ਕੀਤੀ ਹੈ। ਸੋ ਆਓ ਮਿਲ ਕਰਕੇ ਅਨੰਦ ਸਾਹਿਬ ਦਾ ਪਾਠ ਕਰੀਏ। ਰਾਮ ਕਲੀ ਮਹੱਲਾ ਤੀਜਾ।

ਸਭ ਥਾਈ ਵੇ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਵੇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ

ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ

ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾ

ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਫੁੱਲ ਚੁੱਕ ਮਾਫ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ।

ਸਤਨਾਮ ਵਾਹਿਗੁਰੂ ਸਾਹਿਬ ਜੀ ਜਬ ਲੋ ਨਹੀਂ ਪਾਗਲ ਲਾਰਿਉਦੈ ਤਬ ਲੋ ਭ੍ਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸੁਕਹੁ ਟਲ ਗੁਰ ਸੇਵ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕੋਹੇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਵਰੇ ਹੋ ਸਿਰਜਣਹਾਰੋ ਤੋਂ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸੰਭਾਲੇ ਨ ਦੇਖੈ ਗਾ ਦੇ ਮਨਹਾਰ ਤ੍ਰਿਦਾਨ ਕੀਮਤ ਨਾ ਪਵੈ ਤਿਸਦਾ ਤੇ ਕਵਣ ਸਮਾਰ ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ ਦੇਉ ਸਜਣ ਆਸੀ ਸੜੀਆਂ ਜੋ ਹੋਵੈ ਸਾਹਿਬ ਸਮੇਲ ਘਰ ਕਰੇ ਉਹ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾਸਾ ਮੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸ ਵਿੱਚ ਸਿਆ ਘੜੀਆਂ ਪੈਰਾਂ ਤਿੱਤੀ ਵਾਰੀ ਮਾਂ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਰਾਵਤ ਨਾਸਰੀ ਮਹੱਲਾ ਪਹਿਲਾ ਗਗਨ ਮਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਣ ਚਵਰੋ ਕਰੇ ਸਗਰਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੁਵਾਰਤੀ ਹੋਏ ਹਰ ਚਰਨ ਕਵਲ ਮਕਰਾਂਦ ਲੋਭਿਤ ਮਨੋ ਅੰਧ ਨੂੰ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨ ਸਾਰਿੰ ਕੋ ਹੋਏ ਜਾਂ ਤੇ ਤ੍ਰਿਣਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪ੍ਰਿਆ ਮਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਅਰਲਿਓ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨਵੱਡਾ ਏ ਕਰ ਡੰਡਾਓਤ ਪਨਵੱਡਾ ਏ ਰਹਾਓ ਸਾਗ ਤਾਰਾ ਸਾਧਨਾ ਜਾਣਿਆ ਤਨੇ ਅੰਤਰੋਂ ਮੈਂ ਕੰਡਾ ਹੈ ਜੋ ਜੋ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾ ਏ ਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਦਾ ਟੇਕੈ ਨਾਮੇ ਇਸ ਘੁਮੰਡਾ ਏ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਰੋਮ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟੈਰ ਕੀ ਬੇਲਾ ਆਇਆ ਖਾਟ ਚੜੋ ਵਰਨਾ ਆਇਆ ਗੈ ਬਸਨ ਸਹੇਲਾ ਆਉਦ ਕਰੈ ਦਿਨ ਸਰੈਣਾ ਰੇ ਮਨ ਗੁਰਮਲ ਕਾ ਸਵਾਰੇ ਰਾਓ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਰਸ ਅਕਾਂਤ ਕਥਾ ਤਨ ਜਾਨੀ ਜਾ

ਸ ਹੈ ਸੁਖ ਮਾਂਗੈ ਮੁਖ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਸੁਣੀਏ ਕੁਦਰਤ ਪੌਸੁਖ ਸਾਹਿਬ ਕੁਦਰਤ ਪਾਤਾ ਲਿੰਗਾ ਕਾਸ਼ੀ ਕੁਦਰਤ ਸਰਵਕਾਰ ਕੁਦਰਤ ਵੇਦ ਪੁਰਾਣ ਕਿਤੇ ਬਾ ਕੁਦਰਤ ਸਰਵ ਵਿਚਾਰ ਕੁਦਰਤ

ਵੈ ਸਰਵਾ ਭੈਵ ਚਲਹਿ ਲਖ ਦਰਿਆਉ ਭੈਵ ਚਿੰਨ ਕੱਢੇ ਵਿਗਾਰ ਭੈਵ ਧਰਤੀ ਦੱਬੀ ਪਾਰ ਭੈਵ ਚੰਦ ਸਰੈ ਸਰ ਪਾਰ ਭੈਵ ਚ ਰਾਜ ਧਰਮ ਦੁਆਰ ਭੈਵ ਸੂਰਜ ਭੈਵ ਚੰਦ ਕੋ ਕਰੋੜੀ ਜਲ

ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

साहेब जी। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਲ ਬਲ ਬਲ ਬਲ ਸਦ ਬਲਿਹਾਰ ਅੰਮ੍ਰਿਤ ਪਰਵਾਸਾਰ ਅਤੁਲ ਭੰਡਾਰ ਭਾਰ ਪਰੈ ਹੀ ਤੈ ਪਰੈ ਅਪਰ ਅਪਾਰ ਪਾਰ ਆਪਣੋ ਭਾਵਨ ਕਾਰ ਮੰਤਰ ਨਾ ਦੂਸਰੋ ਧਾਰ ਓ ਪਤ ਪਰਲੋ ਇੱਕ ਨਿਮਖ ਤੋ ਘਰ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਕੋਟ ਪਰਾਛਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜਿਹੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਗਲ ਭਵਨ ਧਾਰੇ ਏਕ ਥੇ ਕੀਏ ਬਿਸਥਾਰੇ ਪੂਰ ਰਹੇ ਓ ਸਰਬ ਮੈਂ ਆਪ ਹੈ।

क्रोध वस करे पवन उडंत न तावे निरंकार के बस देश हुकम बुझ बीच

रस क्यों सुर देवे तो जस जय जय

मल जन्म जन्म दी कटी है सज्जन सच्चा पातशाह सिर शाह दशाह।

जब हम होते तब तो नाही अब

जब हम होते तब तू नहीं, अब तू ही मैं नहीं। अनल अगम जैसे लहर मैं उदा,

सब कट भोगवे सोई कहर विदास हाथ पैनिरे सहजे हुए

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਸੋਰਠ ਰਾਗ ਅੰਦਰ ਭਗਤ ਰਵਿਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 657 ਅਤੇ 658 ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੋਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ।

जल केवल जल माही वाहिगुरु जी का खालसा वाह।